0: 的心欢喜，我的灵快乐，我的肉身也要安然居住。Fit 一世，
1: 系啦 ，Fit 一世又翻嚟啦。如果大家想知多啲有关运动保健，

来自谷谷吕思伟所演唱的《透明伞》，我就是你的透明伞，一辈子为你盛开。我的爱虽然没有色彩，却纯粹深刻

好的，来自王 Aiden 他的独自求救，我独自求救的声音呢、啊。好的，接下来李佳欢他所演唱的《夏天暖风》。

李佳欢非常甜美的一首歌，夏天暖风，哇哦。在其实我觉得在流行乐坛其实不管全世界各个种各样的音乐它就是

来自披萨利。我们休息一下，待会儿马上回来。欢迎收听星河夜语，我是王介安，来听听星河 VIP。

周杰伦这首歌《安静》真的很安静，像在这样的深夜里面去缅怀过往的恋情，像在这样的深夜里面去自我疗伤，去品味那个

有失去，他的安静其实也蛮多想念的。来听听邓福如这首歌《声声慢》，好久没有听到邓福如的歌了哦。

这首歌在当时我觉得是非常有创意的一首歌哈，邓福如所演唱的《声声慢》，还把戏曲切入，那个氛围是挺棒的。

其实在我们这个单元当中啊，星河非主打还真的发掘了很多专辑当中主打歌之外的好歌哦，《围城》这首歌就是一首好歌。

0: 情像水滴，包滴下来喽。
1: 在这里有一个桶子，很大的桶子，可以盛满你的心情。这是星河夜雨的心情日记簿。

0: 越国道。
1: 小姐，请问一下，有没有卖半岛铁盒？
2: 有啊，你从前面右转的第二排架子上就有了。
1: 哦，好，谢谢。
2: 不会。

我当然系听到啦，将军。

0: 色的，你不认识吧？
1: 淡真了全，
0: 你还没去过，那你就要试一下。

0: 有你陪我饮酒，轻寒何惧呢？将军啊，呢一杯酒乃系为嫂相敬，将军请用啊！
1: 放下约吧。

0: 素素，想我赵子龙一身是胆，只知持平沙场，并无意情关涉猎，一生而不听白音，目不观五色，你闪开。
1: 哎呀，你使唔使咁紧张？

上人道非好色得无笑崖，君上青春切忆年少啊。喏喏喏，此在夜静无人，你又何必把

0: 这礼仪之礼呢？我今日夜访东厢，我无非无非敛财垫借。
1: 你我有叔嫂之名，自应守伦常之礼，你这等行为。

0: 呀，搞到佛添伤气添啊！哼，你吓别人就还可以，吓我你就吓唔到噶啦！你散啦，嗱嗱，散啦，散啦！
1: 哎，
0: 我量你都唔敢啊！

0: 来，亦说得十恶不赦啩。
1: 唉，素素，有道是不配相安才是好嘛，不配二夫堪称烈女，倘若夫死在嫁，虽是法律可容，只不过你

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
2: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ, ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca ਫੋਨ

0: ਵਧੀਆ ਸ਼ਬਦ ਜਾਂ ਰਿਲੀਜੀਅਸ ਜਾਂ ਧਾਰਮਿਕ ਗਾਣੇ ਸੁਣ ਕੇ, ਗੀਤ ਸੁਣ ਕੇ ਅਤੇ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅੱਜ ਦਾ ਦਿਨ 5 ਵਜੇ ਤੱਕ ਚੱਲੇਗਾ ਜੀ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਇਹ ਪ੍ਰੋਗਰਾਮ ਤੁਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। 1, 2, 3 ਇਹ ਮੈਂ ਕਿਉਂ ਬੋਲ ਰਿਹਾ, ਕਿਉਂਕਿ ਟਾਈਮ ਜਿਹੜਾ ਘੜੀਆਂ ਦੇ 1:23 ਹੋ ਚੁੱਕੇ ਨੇ ਅਤੇ ਸਟੂਡੀਓ ਦੇ ਵਿੱਚ ਮੈਂ ਥੋੜ੍ਹਾ ਜਿਹਾ ਬਾਹਰ ਦੇਖ ਕੇ ਆ ਰਿਹਾ ਸੀਗਾ ਵੀ ਬਾਹਰ ਕਿਸ ਤਰ੍ਹਾਂ ਦਾ ਮਾਹੌਲ ਹੈ, ਪਰ ਬਾਹਰ ਜਿਹੜੀ ਹੈ ਬਾਰਿਸ਼ ਕਾਫੀ ਚੱਲ ਰਹੀ ਹੈ। ਸੋ ਇਸ ਕਰਕੇ ਆਪਣਾ ਅਤੇ ਬਾਕੀ ਆਂਢ ਗੁਆਂਢ ਦਾ ਜਿਹੜੇ ਤੁਹਾਡੇ ਨਾਲ ਸੜਕਾਂ 'ਤੇ ਚੱਲ ਰਹੇ ਨੇ ਉਹਨਾਂ ਦਾ ਵੀ ਪੂਰਾ ਧਿਆਨ ਰੱਖੋ, ਕਿਉਂਕਿ ਸੜਕਾਂ ਜਿਹੜੀਆਂ ਨੇ ਇੰਨੀਆਂ ਸੇਫ ਨਹੀਂ ਹੈਗੀਆਂ ਰਾਈਡ ਨੂੰ, ਅਤੇ ਸੜਕਾਂ 'ਤੇ ਘੁੰਮਦਿਆਂ ਫਿਰਦਿਆਂ ਆਪਣੇ ਅਤੇ ਆਪਣੇ ਲਵਡ ਵਨ ਦਾ ਵੀ ਧਿਆਨ ਰੱਖੋ। ਹੁਣੇ ਹੁਣੇ ਮੈਂ ਦੇਖਿਆ ਵੈਸੇ ਇੱਕ ਗੱਡੀ ਜਿਹੜੀ ਉਹ ਵਿਚਾਰੀ ਆਈ ਡੋਂਟ ਨੋ ਕਿਹਦਾ ਕਸੂਰ ਹੈ, ਬਟ ਅੱਗੋਂ ਉਹਦਾ ਤਾਂ ਫਰੰਟ ਡੈਮੇਜ ਹੋ ਗਿਆ ਅਤੇ 2 ਗੱਡੀਆਂ ਹੋਰ ਜਿਹੜੀਆਂ ਉਹਦੇ ਪਿੱਛੇ ਸਾਈਡ ਦੇ ਉੱਤੇ ਖੜੀਆਂ ਹੋ ਗਈਆਂ ਜਾ ਕੇ, ਕਿਉਂਕਿ ਲੈਫਟ ਟਰਨ ਲੈਂਦੇ ਆ ਸਪੈਸ਼ਲੀ ਕਈ ਵਾਰੀ ਜਜਮੈਂਟ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਉਂਦੀ ਅਤੇ ਲੋਕ ਜਿਹੜੇ ਨੇ ਫਿਰ ਉਹਦਾ ਸ਼ਿਕਾਰ ਹੋ ਜਾਂਦੇ ਆ ਕਿ ਵੀ ਉਹ ਕਿਸੇ ਨਾ ਕਿਸੇ ਕਰਕੇ ਫਸ ਜਾਂਦੇ ਆ। ਸੋ ਇੱਕ ਐਕਸੀਡੈਂਟ ਤਾਂ ਮੈਂ ਹੁਣੇ ਦੇਖਿਆ ਹੀ ਹੈ ਇਹੋ ਜਿਹੇ ਮੌਸਮ ਦੇ ਵਿੱਚ, ਕਿਤੇ ਥੋੜ੍ਹੀ ਬਹੁਤੀ ਅਣਗਹਿਲੀ ਵੀ ਹੋ ਜਾਂਦੀ ਹੈ, ਬਟ ਆਪਣਾ ਅਗੇਨ ਤੁਸੀਂ ਬਾਹਰ ਘੁੰਮਦੇ ਫਿਰਦੇ ਪਏ ਹੋ ਜਾਂ ਜਿਸ ਵੀ ਤਰੀਕੇ ਨਾਲ ਜਾ ਰਹੇ ਹੋ ਤਾਂ ਆਪਣਾ ਬਚਾਅ ਰੱਖੋ, ਰੋਡ ਸਲਿਪਰੀ ਨੇ। ਪ੍ਰੋਗਰਾਮ ਸੁਣਦਿਆਂ ਗੈਸਟ ਆਉਣਗੇ ਉਹਨਾਂ ਦੇ ਨਾਲ ਗੱਲਾਂਬਾਤਾਂ ਵੀ ਕਰਾਂਗੇ ਆਪਾਂ, ਬਟ ਗੱਲਾਂਬਾਤਾਂ ਸੁਣਦਿਆਂ ਆਪਣਾ ਇਸ ਗੱਲ ਦਾ ਵੀ ਧਿਆਨ ਰੱਖਣਾ ਵੀ ਤੁਸੀਂ ਆਪਣੀ ਰੋਡਸ ਦੇ ਉੱਤੇ, ਕਿਉਂਕਿ ਜਨਰਲੀ ਗੱਡੀ ਤਾਂ ਮਜ਼ਾ ਤਾਂ ਰੋਡ ਦੇ ਉੱਤੇ ਹੀ ਆਉਂਦਾ ਸੁਣਨ ਦਾ ਰੇਡੀਓ ਦਾ, ਕਿਉਂਕਿ ਰੇਡੀਓ ਜਿਹੜਾ ਹੈ ਫਿਰ ਲਗਾਤਾਰ ਚੱਲਦਾ ਰਹਿੰਦਾ ਅਤੇ ਆਪਾਂ ਗੱਲਾਂਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਸੁਣਦੇ ਰਹਿੰਦੇ ਹਾਂ। ਸੋ ਇਹਦੇ 'ਤੇ ਗੱਲਬਾਤ ਜਿਹੜੀ ਅੱਜ ਕਰਾਂਗੇ ਕਿਸੇ ਨਾ ਕਿਸੇ ਡਿਫਰੈਂਟ ਡਿਫਰੈਂਟ ਇਸ਼ੂਜ਼ ਨੂੰ ਲੈ ਕੇ ਅਤੇ ਪ੍ਰੋਗਰਾਮ ਨੂੰ ਕ੍ਰਿਕਟ ਦੀਆਂ ਵੀ ਗੱਲਾਂਬਾਤਾਂ ਕਰਾਂਗੇ, ਸਿਹਤ ਦੀਆਂ ਗੱਲਾਂਬਾਤਾਂ ਕਰਾਂਗੇ ਅਤੇ ਹੋਰ ਵੀ ਇਹਦੇ ਨਾਲ ਰਿਲੇਟਡ ਕਾਫੀ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਪੇਸ਼ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਖਬਰਾਂ ਦੇ ਵਿੱਚ ਇਨਫੋਰਮੇਸ਼ਨ ਵਧਾਈ ਜਾਈਏ ਅੱਗੇ ਅਤੇ 1-2 ਗੱਲਾਂਬਾਤਾਂ ਜਿਹੜੀਆਂ ਨੇ ਉਹਦੇ 'ਤੇ ਕਰਦੇ ਹਾਂ, ਕਿਉਂਕਿ ਅਕਸਰ ਅੱਜ ਕੱਲ੍ਹ ਦੀ ਦੌੜ ਭੱਜ ਦੀ ਦੁਨੀਆਂ ਦੇ ਵਿੱਚ ਲੋਕ ਜਿਹੜੇ ਆ ਉਹ ਬੱਚਾ ਪੈਦਾ ਕਰਨ ਦੇ ਵਿੱਚ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਅਤੇ ਉਹਦੇ ਨਾਲ ਰਿਲੇਟਡ ਇੱਕ ਸਾਇੰਟੀਫਿਕ ਜੀ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਥੋੜ੍ਹੀ ਜਿਹੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਐੱਗ ਫਰੀਜ਼ਿੰਗ ਵਾਂਗ ਕਹਿੰਦੇ ਨੇ ਵੀ ਜਿਹੜਾ ਸਪਰਮ ਫਰੀਜ਼ ਕਰਵਾਉਣ ਦਾ ਕੀ ਹੈ ਪ੍ਰੋਸੈਸ ਤੇ ਏਜ ਕੀ ਹੋਣੀ ਚਾਹੀਦੀ, ਥੋੜੀ ਜਿਹੀ ਗੱਲਬਾਤ ਕਰ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਬੈਸਟ ਏਜ ਹੈ ਜਿਹੜੀ ਐਗ ਫਰੀਜ਼ ਕਰਵਾਉਣ ਦੀ ਉਹ ਕੀ ਹੈ, ਜਿਵੇਂ ਪੇਸ਼ੈਂਟ 35 ਕ੍ਰੋਸ ਕਰਦਾ ਹੈ ਨਾ ਉਹਦਾ ਐਗ ਕੁਆਲਿਟੀ ਤੇ ਕੁਆਂਟਿਟੀ ਬਹੁਤ ਸਟੀਪਲੀ ਫਾਲ ਕਰ ਜਾਂਦੀ ਹੈ।
2: ਜਿਵੇਂ ਐਗ ਫਰੀਜ਼ ਕਰਵਾਇਆ ਜਾਂਦਾ ਹੈ ਕਿ ਉਸ ਤਰ੍ਹਾਂ ਸਪਰਮ ਵੀ ਫਰੀਜ਼ ਕਰਵਾਇਆ ਜਾ ਸਕਦਾ ਹੈ?
1: ਬਿਲਕੁਲ, ਸਪਰਮ ਵੀ ਫਰੀਜ਼ ਕਰਵਾਇਆ ਜਾ ਸਕਦਾ ਹੈ। ਸਪਰਮ ਫਰੀਜ਼ਿੰਗ ਪ੍ਰੋਸੈਸ ਬਹੁਤ ਈਜ਼ੀ ਹੈ, ਮੈਸਟਰਬੇਸ਼ਨ ਨਾਲ ਪੇਸ਼ੈਂਟ ਨੇ ਸੈਂਪਲ ਦੇਣਾ। ਏਜ ਦਾ ਦੇਖੋ ਲੇਡੀਜ਼ ਦੇ ਐਗ ਤੇ ਜ਼ਿਆਦਾ ਫਰਕ ਪੈਂਦਾ ਹੈ, ਮੇਲਸ ਤੇ ਸਪਰਮਸ ਤੇ ਏਜ ਦਾ ਇੰਨਾ ਫਰਕ ਨਹੀਂ ਪੈਂਦਾ। ਜਦੋਂ ਕੈਂਸਰ ਦੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਚੱਲਦੀ ਹੈ ਉਹਦੇ ਨਾਲ ਸਾਡੇ ਐਗਸ ਔਰ ਸਪਰਮਸ 90% ਤੱਕ ਦੇ ਐਕਚੁਅਲੀ ਗੈਟ ਡਿਸਟਰੋਇਡ। ਬਟ ਇਹ ਨਹੀਂ ਹੈ ਕਿ ਤੁਸੀਂ ਐਗਸ ਫਰੀਜ਼ ਕਰਾਉਣ ਤੋਂ ਬਾਅਦ ਬਿਲਕੁਲ IVF ਹੀ ਕਰਾਉਣਾ ਹੈ ਜੀ, ਨਹੀਂ, ਤੁਸੀਂ ਨੈਚੁਰਲ ਬਿਲਕੁਲ ਪ੍ਰੈਗਨੈਂਸੀ ਪਲਾਨ ਕਰ ਸਕਦੇ ਹੋ।
2: 100% ਗਰੰਟੀ,
1: 100% ਤਾਂ ਦੇਖੋ ਕਿਸੇ ਚੀਜ਼ ਦੀ ਗਰੰਟੀ ਤੁਸੀਂ ਲੈ ਹੀ ਨਹੀਂ ਸਕਦੇ।
3: ਔਰਤ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਵੇਲਾ ਹੁੰਦਾ ਜਦੋਂ ਆਪਣੇ ਕਰੀਅਰ ਉੱਪਰ ਫੋਕਸ ਕਰ ਰਹੀ ਹੁੰਦੀ ਹੈ ਤੇ ਸ਼ਾਇਦ ਉਹੀ ਸਮਾਂ ਹੁੰਦਾ ਜਦੋਂ ਉਸਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਅੱਗੇ ਵਧਣਾ ਹੁੰਦਾ, ਯਾਨੀ ਕਿ ਮਾਂ ਬਣਨ ਦਾ ਸਫ਼ਰ ਤੈਅ ਕਰਨਾ ਹੁੰਦਾ। ਇਸੇ ਜਦੋਜਹਿਦ ਵਿਚਾਲੇ ਕਈ ਔਰਤਾਂ ਕਿਸੇ ਇੱਕ ਨੂੰ ਚੁਣਨ ਵਿੱਚ ਮਜਬੂਰ ਹੋ ਜਾਂਦੀਆਂ ਹਨ, ਪਰ ਅੱਜ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਕਿ ਔਰਤਾਂ ਨੂੰ ਇੱਕ ਅਜਿਹਾ ਬਦਲ ਦੇ ਰਹੀ ਹੈ ਜਿਸ ਨਾਲ ਉਹ ਅਜਿਹੇ ਕੰਪਰੋਮਾਈਜ਼ ਕਰਨ ਤੋਂ ਬਚ ਸਕਦੀਆਂ ਹਨ। ਤੇ ਬਦਲ ਹੈ ਐਗ ਫਰੀਜ਼ਿੰਗ ਦਾ। BBC ਪੰਜਾਬੀ ਦੇ ਹੈਲਥ ਪੋਡਕਾਸਟ ਸਿਹਤ ਸੀਕ੍ਰੈਟਸ ਦੇ ਵਿੱਚ ਅੱਜ ਕੱਲ ਐਗ ਫਰੀਜ਼ਿੰਗ ਬਾਰੇ ਕਰਾਂਗੇ। ਐਗ ਫਰੀਜ਼ਿੰਗ ਨਾਲ ਜੁੜਿਆ ਹਰੇਕ ਜ਼ਰੂਰੀ ਸਵਾਲ ਦਾ ਜਵਾਬ ਡਾਕਟਰ ਸਿਮਰਨਦੀਪ ਕੌਰ ਤੋਂ ਲਵਾਂਗੇ, ਜੋ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇੱਕ ਸੀਨੀਅਰ IVF ਕੰਸਲਟੈਂਟ ਹਨ। ਮੈਮ, ਸਵਾਗਤ ਹੈ ਤੁਹਾਡਾ BBC ਪੰਜਾਬੀ ਤੇ।
1: ਥੈਂਕ ਯੂ ਪ੍ਰਿਯੰਕਾ।
3: ਮੇਰਾ ਪਹਿਲਾ ਸਵਾਲ ਤੇ ਇਹੀ ਹੈ ਕਿ ਐਗ ਫਰੀਜ਼ਿੰਗ ਹੁੰਦੀ ਕੀ ਹੈ ਤੇ ਕਿਉਂ ਕੀਤੀ ਜਾਂਦੀ ਹੈ?
1: ਦੇਖੋ ਪ੍ਰਿਯੰਕਾ, ਐਗ ਫਰੀਜ਼ਿੰਗ ਹੁੰਦੀ ਹੈ ਕਿ ਅਸੀਂ ਇੱਕ ਫੀਮੇਲ ਦੇ ਮੈਕਸੀਮਮ ਨੰਬਰ ਆਫ ਐਗਸ ਉਹਨਾਂ ਦੀ ਓਵਰੀਜ਼ ਤੋਂ ਲੈ ਕੇ ਯੰਗ ਏਜ ਵਿੱਚ ਆਪਾਂ ਫਰਟੀਲਿਟੀ ਪ੍ਰਿਜ਼ਰਵੇਸ਼ਨ ਵਾਸਤੇ ਰੱਖ ਲਈਏ ਫੋਰ ਫਿਊਚਰ ਯੂਜ਼, ਕਿ ਅਗਰ ਉਹਨੇ ਹਜੇ ਪ੍ਰੈਗਨੈਂਟ ਨਹੀਂ ਹੋਣਾ ਤੇ ਫਿਊਚਰ ਵਿੱਚ ਇਫ ਸ਼ੀ ਪਲਾਨਸ ਪ੍ਰੈਗਨੈਂਸੀ ਲੇਟਰ ਏਜ ਵਿੱਚ, ਜਿਵੇਂ 38-40 ਜਦੋਂ ਨੈਚੁਰਲ ਪੋਟੈਂਸ਼ੀਅਲ ਪ੍ਰੈਗਨੈਂਸੀ ਕਰਨ ਦਾ ਬਹੁਤ ਘੱਟ ਜਾਂਦਾ, ਉਸ ਏਜ ਵਿੱਚ ਆਪਾਂ ਓਵਲੀ ਯੰਗ ਐਗਸ ਨੂੰ ਆਪਾਂ ਯੂਜ਼ ਕਰ ਸਕੀਏ।

0: ਉਹ ਐਗ ਪ੍ਰੀਜ਼ਰਵੇਸ਼ਨ ਕਹਿਲਾਂਦਾ ਯੰਗ ਏਜ ਵਿੱਚ ਜਦੋਂ ਆਪਾਂ ਐਗਸ ਨੂੰ ਆਪਾਂ ਪ੍ਰੀਜ਼ਰਵ ਕਰ ਲੈਂਦੇ ਆ
1: ਤੇ ਕਿਉਂ ਕੀਤੀ ਕਿਉਂ ਜਾਂਦੀ ਹੈ
0: ਇਹਦਾ ਜਿਹੜਾ ਅੱਜ ਕੱਲ ਸਭ ਤੋਂ ਜ਼ਿਆਦਾ ਕਾਮਨ ਰੀਜ਼ਨ ਅਸੀਂ ਤਿੰਨ ਰੀਜ਼ਨਸ ਵਿੱਚ ਕਹਿ ਸਕਦੇ ਇੱਕ ਹੈ ਸੋਸ਼ਲ ਰੀਜ਼ਨ ਜਿਹੜਾ ਕਿ ਅੱਜ ਕੱਲ ਸਾਨੂੰ ਪੇਸ਼ੈਂਟਸ ਬਹੁਤ ਅਪਰੋਚ ਕਰ ਰਹੇ ਆ ਬਿਕਾਜ਼ ਅੱਜ ਕੱਲ ਲੜਕੀਆਂ ਪੜ੍ਹਨਾ ਚਾਹੁੰਦੀ ਹੈ ਉਹ ਆਪਣੀ ਕਰੀਅਰ ਬਣਾਉਣਾ ਚਾਹੁੰਦੀ ਹੈ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਚਾਹੁੰਦੀ ਹੈ ਤੇ ਉਹ ਫਿਰ ਪ੍ਰੈਗਨੈਂਸੀ ਡਿਲੇ ਕਰਨਾ ਚਾਹੁੰਦੇ ਆ ਬਿਕਾਜ਼ ਤੁਹਾਨੂੰ ਪਤਾ ਹੈ ਕਿ ਇੱਕ ਫੀਮੇਲ ਦੀ ਬਾਇਓਲੋਜੀਕਲ ਕਲੋਕ ਹੁੰਦੀ ਹੈ ਤੇ ਇੱਕ ਉਹਨਾਂ ਦੀ ਕਰੀਅਰ ਕਲੋਕ ਹੁੰਦੀ ਹੈ ਤੇ ਉਹ ਦੋਨੋਂ ਸੇਮ ਟਾਈਮ ਤੇ ਦੇ ਕੋਲਾਈਡ ਜਿਵੇਂ ਕਿ ਲੇਟ 20s ਐਂਡ ਅਰਲੀ 30s ਉਹਨਾਂ ਦੀ ਬੈਸਟ ਚਾਂਸ ਹੈ ਕਿ ਆਪਣਾ ਕਰੀਅਰ ਬਣਾਉਣ ਜਾਂ ਪੜ੍ਹਨ ਉਹੀ ਚਾਂਸ ਹੈ ਉਹਨਾਂ ਦਾ ਉਹ ਕਨਸੀਵ ਕਰਨ ਫਰਟੀਲਿਟੀ ਕਨਸੀਵ ਕਰਨ ਤੇ ਹੁਣ ਉਹਨਾਂ ਕੋਲ ਪਹਿਲੇ ਤੇ ਚੋਇਸ ਹੁੰਦੀ ਨਹੀਂ ਸੀ ਪਹਿਲੇ ਆਪਣਾ ਕਰੀਅਰ ਸਾਈਡ ਤੇ ਰੱਖ ਕੇ ਪ੍ਰੈਗਨੈਂਸੀ ਵੱਲ ਧਿਆਨ ਦੇ ਦਿੰਦੀਆਂ ਸੀ ਬਟ ਅੱਜ ਕੱਲ੍ਹ ਉਹਨਾਂ ਕੋਲ ਆਪਸ਼ਨ ਹੈ ਕਿ ਉਹ ਆਪਣੇ ਐਗਸ ਨੂੰ ਫਰੀਜ਼ ਕਰਾ ਸਕਣ ਉਸ ਏਜ ਵਿੱਚ ਜਦੋਂ ਉਹ ਯੰਗ ਹਨ ਐਗਸ ਦੀ ਪੋਟੈਂਸ਼ੀਅਲ ਅੱਛੀ ਹੈ ਤੇ ਲੇਟਰ ਔਨ ਜਦੋਂ ਉਹ ਚਾਹੁਣ ਆਪਣੀ ਪ੍ਰੈਗਨੈਂਸੀ ਪਲਾਨ ਕਰ ਸਕਦੀਆਂ ਨੇ ਤੇ ਸੈਕਿੰਡ ਅਸੀਂ ਅਗਰ ਫੀਮੇਲ ਕਿਸੇ ਡਿਜ਼ੀਜ਼ ਤੋਂ ਗੁਜ਼ਰ ਰਹੀ ਹੈ ਲਾਈਕ ਐਂਡੋਮੈਟ੍ਰੀਓਸਿਸ ਜਿਹਦੇ ਅੰਦਰ ਕੀ ਹੁੰਦਾ ਕਿ ਤੁਹਾਡੇ ਓਵਰੀਜ਼ ਬਹੁਤ ਜਲਦੀ ਜਲਦੀ ਏਜ ਕਰ ਰਹੀ ਹੈ ਤੇ ਐਗਸ ਬਹੁਤ ਜਲਦੀ ਜਲਦੀ ਘੱਟਦੇ ਜਾਂਦੇ ਆ ਤੇ ਉਸ ਇੱਕ ਏਜ ਵਿੱਚ ਜਾਂ ਫਿਰ ਉਹਦੀ ਐਂਡੋਮੈਟ੍ਰੀਓਸਿਸ ਦੇ ਕਾਰਨ ਸਰਜਰੀ ਪਲਾਨ ਹੈ ਤੇ ਪਹਿਲੇ ਅਗਰ ਆਪਣੇ ਐਗਸ ਪ੍ਰੀਜ਼ਰਵ ਕਰ ਲਏ ਤੇ ਐਟਲੀਸਟ ਉਹ ਇਸ਼ੋਰਡ ਰਹਿੰਦੀ ਹੈ ਕਿ ਹਾਂ ਮੇਰੇ ਐਗਸ ਫਿਊਚਰ ਪ੍ਰੈਗਨੈਂਸੀ ਯੂਜ਼ ਵਾਸਤੇ ਮੇਰੇ ਕੋਲ ਪਏ ਨੇ ਜਾਂ ਥਰਡ ਕੈਂਸਰ ਰੀਜ਼ਨਸ ਹੈ ਕਿ ਅਗਰ ਉਹਨੇ ਕੀਮੋਥੈਰੇਪੀ ਲੈਣੀ ਹੈ ਰੇਡੀਓਥੈਰੇਪੀ ਲੈਣੀ ਹੈ ਉਸ ਤੋਂ ਪਹਿਲੇ ਆਪਣੇ ਐਗਸ ਪ੍ਰੀਜ਼ਰਵ ਕਰ ਲੈਣ ਐਗਸ ਫਰੀਜ਼ ਕਰ ਲੈਣ ਤਾਂ ਕਿ ਕਿਉਂਕਿ ਜਿਹੜੀ ਕੀਮੋਥੈਰੇਪੀ ਹੈ ਜਾਂ ਰੇਡੀਓਥੈਰੇਪੀ ਹੈ ਉਹ ਐਗਸ ਨੂੰ ਡਿਸਟਰੋਏ ਕਰ ਦਿੰਦੀ ਹੈ
1: ਕਿ ਇਹਦਾ ਜਿਹੜਾ ਪ੍ਰੋਸੈਸ ਹੈ ਪੂਰਾ ਪੇਨਫੁਲ ਹੁੰਦਾ
0: ਨਹੀਂ ਇੰਨਾ ਜ਼ਿਆਦਾ ਪੇਨਫੁਲ ਨਹੀਂ ਹੈ ਦੇਖੋ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਾਡੇ ਕੋਲ ਐਸੀ ਟੈਕਨੋਲੋਜੀ ਹੈ ਈਵਨ ਜਿਹੜੀ ਅਸੀਂ ਡਰੱਗਸ ਯੂਜ਼ ਕਰਦੇ ਹਾਂ ਉਹ ਅਸੀਂ ਡੇ ਟੂ ਤੋਂ ਯੂਜਲੀ ਪੇਸ਼ੈਂਟ ਦਾ ਪ੍ਰੋਸੀਜਰ ਸਟਾਰਟ ਹੁੰਦਾ ਉਹਦੇ ਪੀਰੀਅਡਸ ਤੋਂ ਉਸ ਤੋਂ ਪਹਿਲੇ ਪੇਸ਼ੈਂਟ ਨੂੰ ਅਸੀਂ ਪੂਰਾ ਅਸੈਸ ਕਰ ਲੈਂਦੇ ਹਾਂ ਉਹਨਾਂ ਦਾ ਐਗ ਰਿਜ਼ਰਵ ਕਿੰਨਾ ਹੈ ਵਿਚ ਇਜ਼ AMH ਇੱਕ ਸਾਡੇ ਕੋਲ ਹਾਰਮੋਨ ਹੁੰਦਾ ਜੋ ਸਾਨੂੰ ਦੱਸ ਦਿੰਦਾ ਕਿ ਪੇਸ਼ੈਂਟ ਦਾ ਐਂਟੀਮਲੇਰੀਅਨ ਹਾਰਮੋਨ ਉਹਨੂੰ ਅਸੀਂ ਕਹਿੰਦੇ ਹਾਂ ਕਿ ਐਗ ਰਿਜ਼ਰਵ ਕਿੰਨਾ ਹੈ ਅਤੇ ਡੇ ਟੂ ਤੋਂ ਅਸੀਂ ਇੰਜੈਕਸ਼ਨ ਸਟਾਰਟ ਕਰਦੇ ਹਾਂ ਔਰ ਉਹ ਰੀਕੋਂਬੀਨੈਂਟ ਟੈਕਨੋਲੋਜੀ ਨਾਲ ਬਣੇ ਹੁੰਦੇ ਉਹਨਾਂ ਦੀ ਨੀਡਲ ਇੰਨੀ ਪਤਲੀ ਜਿੰਨਾ ਤੁਹਾਡਾ ਵਾਲ ਉਹ ਬਿਲਕੁਲ ਪੇਨਫੁਲ ਨਹੀਂ ਹੁੰਦੇ ਤੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਘੱਟ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤੇ 10 ਦਿਨ ਪੇਸ਼ੈਂਟ ਨੂੰ ਇੰਜੈਕਸ਼ਨਸ ਚੱਲਦੇ ਆ ਤੇ ਉਸ ਤੋਂ ਬਾਅਦ ਐਨੇਸਥੀਸੀਆ ਵਿੱਚ ਅਸੀਂ ਉਹਨਾਂ ਦੇ ਐਗਸ ਲੈ ਲੈਂਦੇ ਹਾਂ ਤੇ ਉਹ ਵੀ ਜਿਵੇਂ ਬਲੱਡ ਸੈਂਪਲ ਆਪਾਂ ਲਈਦਾ ਉਵੇਂ ਵੱਡੀ ਜੀ ਸਾਡੇ ਕੋਲ ਨੀਡਲ ਹੁੰਦੀ ਹੈ ਟ੍ਰਾਂਸਵਜਾਈਨਲ ਅਸੀਂ ਉਹਨਾਂ ਦੇ ਕੱਢ ਲੈਂਦੇ ਹਾਂ ਕੋਈ ਕੱਟ ਵੱਟ ਨਹੀਂ ਆਉਂਦਾ ਤੇ ਇੰਨਾ ਪੇਨਫੁਲ ਇਹ ਹੁੰਦਾ ਨਹੀਂ ਹੈ ਅੱਜ ਕੱਲ੍ਹ ਸਾਈਡ ਇਫੈਕਟਸ ਦੇ ਕਾਫੀ ਘੱਟ ਹੈ ਇੰਜੈਕਸ਼ਨਸ ਵਗੈਰਾ ਤੇ ਹੋਰ ਪ੍ਰੋਸੀਜਰ ਦੇ
1: ਤੁਹਾਡੇ ਕੋਲ ਕੋਈ ਐਗ ਫਰੀਜ਼ ਕਰਵਾਉਣ ਆਉਂਦਾ ਤੇ ਕਿੰਨੀਆਂ ਉਹਨਾਂ ਦੀਆਂ ਸਿਟਿੰਗਸ ਹੁੰਦੀਆਂ ਕਿੰਨੀ ਵਾਰ ਉਹਨਾਂ ਨੂੰ ਆਉਣਾ ਜਾਂਦਾ ਇੱਕ ਪੂਰਾ ਇੱਕ ਮੈਂ ਪ੍ਰੋਸੈਸ ਦੁਬਾਰਾ ਸਮਝਣਾ ਚਾਹ ਰਹੀ ਸੀ
0: ਪਹਿਲੇ ਜਿਹੜਾ ਪੇਸ਼ੈਂਟ ਸਾਨੂੰ ਅਪਰੋਚ ਕਰਦਾ ਆਪਾਂ ਉਹਦੇ ਬੇਸਲਾਈਨ ਅਲਟਰਾਸਾਊਂਡ ਕਰੀਦਾ TVS ਵਗੈਰਾ ਇਨਵੈਸਟੀਗੇਸ਼ਨਸ ਕਰਾਈਦੀਆਂ ਨੇ ਤੇ ਉਸ ਤੋਂ ਬਾਅਦ ਡੇ 2 ਤੇ ਆਪਾਂ ਇੰਜੈਕਸ਼ਨ ਸਟਾਰਟ ਕਰ ਦਈਦੀ ਆ ਅਗਰ ਕੋਈ ਪ੍ਰੀਪਰੇਸ਼ਨ ਜਿਵੇਂ ਕੋਈ ਪੇਸ਼ੈਂਟ ਇਰੈਗੂਲਰ ਅਲਟਰਾਸਾਊਂਡ ਤੋਂ ਸਾਨੂੰ ਕੋਈ ਵੱਡਾ ਛੋਟਾ ਮਿਲਦਾ ਤੇ ਆਪਾਂ ਇੱਕ ਮਹੀਨੇ ਦੀ ਪਹਿਲੇ ਪ੍ਰੀਪਰੇਸ਼ਨ ਕਰ ਦਿੰਦੇ ਹਾਂ ਅਦਰਵਾਈਜ਼ ਡੇ 2 ਤੋਂ ਆਪਾਂ ਸਟਾਰਟ ਕਰ ਦਈਦਾ ਉਹਦਾ ਇੰਜੈਕਸ਼ਨ ਦਾ 4 ਕੁ ਦਿਨ ਇੰਜੈਕਸ਼ਨਸ ਲਗਾ ਕੇ ਫਿਰ ਆਪਾਂ ਅਲਟਰਾਸਾਊਂਡ ਕਰੀਦਾ ਫਿਰ ਉਸਦੇ ਹਿਸਾਬ ਨਾਲ ਫਸਟ 4 ਡੇਜ਼ ਤੇ ਕੋਈ ਇੰਜੈਕਸ਼ਨ ਚੱਲਦਾ ਫਿਫਥ ਡੇ ਤੋਂ 2 ਇੰਜੈਕਸ਼ਨ ਸਟਾਰਟ ਹੋ ਜਾਂਦੇ ਨੇ ਬਟ ਦੇ ਟੋਟਲੀ ਪੇਨਲੈਸ
1: ਲੋਕਾਂ ਨੂੰ ਅਵੇਅਰਨੈਸ ਇਸ ਟਾਈਮ ਤੇ ਕਿੰਨੀ ਕੈਗ ਫਰੀਜ਼ਿੰਗ ਬਾਰੇ ਕਦੋਂ ਇਹ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋਇਆ ਲੋਕਾਂ ਦੇ ਸਾਹਮਣੇ ਕਦੋਂ ਇਹ ਚੀਜ਼ ਆਉਣ ਲੱਗੀ
0: ਪ੍ਰਿਯੰਕਾ ਐਗ ਫਰੀਜ਼ਿੰਗ ਜਿਹੜੀ ਹੈ ਉਹ ਅਗਰ ਅਸੀਂ ਦੇਖੀਏ ਲਾਸਟ 10 ਈਅਰਸ ਵਿੱਚ ਬਹੁਤ ਜ਼ਿਆਦਾ ਪਾਪੂਲਰ ਹੋ ਚੁੱਕੀ ਹੈ ਲੋਕ ਸਾਨੂੰ ਬਹੁਤ ਜ਼ਿਆਦਾ ਜਿਹੜੀ ਅਨਮੈਰਿਡ ਗਰਲਸ ਹੈ ਕਰੀਅਰ ਓਰੀਐਂਟਡ ਹੈ ਸਾਨੂੰ ਬਹੁਤ ਜ਼ਿਆਦਾ ਅਪਰੋਚ ਕਰ ਰਹੀਆਂ ਨੇ ਇਸ ਪ੍ਰੋਸੀਜਰ ਵਾਸਤੇ ਬਿਕਾਜ਼ ਉਹ ਅਵੇਅਰ ਨੇ ਕਿ ਅਗਰ ਉਹਨਾਂ ਨੇ ਆਪਣਾ ਕਰੀਅਰ ਬਣਾਉਣਾ ਨਾਲ ਨਾਲ ਉਹ ਆਪਣਾ ਇੱਕ ਜਿਵੇਂ ਤੁਸੀਂ ਸੋਚੋ ਨਾ ਅਸੀਂ ਲਾਈਫ ਇੰਸ਼ੋਰੈਂਸ ਕਰਾਉਂਦੇ ਹਾਂ ਕਾਰ ਇੰਸ਼ੋਰੈਂਸ ਕਰਾਉਂਦੇ ਇਹ ਉਹਨਾਂ ਦੀ ਫਰਟੀਲਿਟੀ ਇੰਸ਼ੋਰੈਂਸ ਹੈ ਇਟਸ ਲਾਈਕ ਇਨ ਇੰਸ਼ੋਰੈਂਸ ਫੋਰ ਦੈਮ ਕਿ ਆਪਣੇ ਐਗਸ ਨੂੰ ਪ੍ਰੀਜ਼ਰਵ ਕਰਾ ਕੇ ਰੱਖ ਲੈਣ ਇਹ ਉਹਨਾਂ ਦੀ ਇੰਸ਼ੋਰੈਂਸ ਤੇ ਉਹ ਫਿਰ ਮਾਈਂਡ ਮਤਲਬ ਫਰੀ ਮਾਈਂਡਡ ਹੋ ਕੇ ਆਪਣੇ ਕਰੀਅਰ ਵਾਸਤੇ ਪਰਸਿਊ ਕਰਨ ਬਟ ਅਸੀਂ ਪੇਸ਼ੈਂਟਸ ਨੂੰ ਇਹ ਵੀ ਅਵੇਅਰਨੈਸ ਦੇਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ 28 ਜਾਂ ਲੈਤੋਂ ਲੈ ਕੇ 34-35 ਈਅਰਸ ਤੱਕ ਹੋ ਔਰ ਤੁਸੀਂ ਬਿਲਕੁਲ ਸ਼ੋਰ ਹੋ ਕਿ ਅਜੇ ਮੈਂ ਨਹੀਂ ਸ਼ਾਦੀ ਕਰਨੀ ਜਾਂ ਤੁਸੀਂ ਸਮਟਾਈਮਸ ਅੱਜ ਕੱਲ੍ਹ ਫੀਮੇਲਸ ਨੇ ਵੀ ਹੁੰਦਾ ਕਿ ਅਸੀਂ ਆਪਣਾ ਰਾਈਟ ਪਾਰਟਨਰ ਢੂੰਡਣਾ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਤੁਸੀਂ ਪਲੀਜ਼ ਐਗ ਫਰੀਜ਼ਿੰਗ ਬਾਰੇ ਜ਼ਰੂਰ ਸੋਚੋ ਬਿਕੋਜ਼ ਜਿਹੜੀ ਏਜ ਹੈ ਤੁਹਾਡੀ ਏਜ ਇਜ਼ ਵੈਰੀ ਇੰਪੋਰਟੈਂਟ ਡਿਟਰਮੀਨਰ ਕਿ ਤੁਹਾਡੀ ਐਗ ਦੀ ਕੁਆਲਿਟੀ ਕੀ ਹੋਏਗੀ
1: ਬੈਸਟ ਏਜ ਹੈ ਜਿਹੜੀ ਐਗ ਫਰੀਜ਼ ਕਰਵਾਉਣ ਦੀ ਉਹ ਕੀ ਹੈ ਕਿੰਨੀ ਤੁਸੀਂ ਰਿਕਮੈਂਡ ਕਰਦੇ ਹੋ ਕਿ ਇਸ ਏਜ ਤੋਂ ਲੈ ਕੇ ਇਸ ਏਜ ਦੇ ਵਿਚਾਲੇ ਜਿਹੜੇ ਐਗ ਫਰੀਜ਼ ਉਹ ਕਰਵਾ ਲੈਣੇ ਚਾਹੀਦੇ
0: 20s like 28, 34 to 34 ਤੱਕ ਆਪਾਂ ਨੂੰ ਰੀਜ਼ਨੇਬਲੀ ਗੁੱਡ ਨੰਬਰ ਤੇ ਗੁੱਡ ਕੁਆਲਿਟੀ ਮਿਲ ਜਾਂਦੀ ਹੈ ਕੁਆਲਿਟੀ ਇਨ ਦਾ ਸੈਂਸ ਕਿ ਐਗਸ ਐਬਨੋਰਮਲ ਨਹੀਂ ਹੁੰਦੇ ਜਿਵੇਂ ਕਿ ਐਨਿਪੁਲਾਈਡਿਸ ਡਾਊਨ ਸਿੰਡਰੋਮ ਵਗੈਰਾ ਦੇ ਰਿਸਕ ਤੇ ਨੰਬਰ ਵੀ ਸਾਨੂੰ ਕਿਉਂਕਿ AMH ਪੇਸ਼ੈਂਟ ਦਾ ਰੀਜ਼ਨੇਬਲੀ ਠੀਕ ਹੁੰਦਾ ਜਿਵੇਂ ਪੇਸ਼ੈਂਟ 35 ਕ੍ਰੋਸ ਕਰਦਾ ਹੈ ਨਾ ਉਹਦਾ ਐਗ ਕੁਆਲਿਟੀ ਤੇ ਕੁਆਂਟਿਟੀ ਬਹੁਤ ਸਟੀਪਲੀ ਫਾਲ ਕਰ ਜਾਂਦੀ ਹੈ ਬਟ ਸਟਿਲ 35-37 ਤੱਕ ਸਾਨੂੰ ਫੇਅਰਲੀ ਗੁੱਡ ਐਗਸ ਜਿਹੜੇ ਨੇ ਉਹ ਮਿਲ ਜਾਂਦੇ ਨੇ ਘੱਟ ਐਬਨੋਰਮੈਲਿਟੀਜ਼ ਬਟ ਵਨਸ ਅ ਵੂਮਨ ਟੱਚਿਸ 38 to 40 ਤੱਕ ਸਾਨੂੰ ਐਗ ਨੰਬਰ ਵੀ ਘੱਟ ਜਾਂਦਾ ਹੈ

0: ਨੂੰ ਰੀਜ਼ਨੇਬਲ ਨੰਬਰ ਆਫ ਐਗਸ ਚਾਹੀਦੇ ਨੇ ਕਿ ਅਸੀਂ ਫਰਦਰ ਪੇਸ਼ੈਂਟ ਨੂੰ ਪਲਾਨ ਪ੍ਰੈਗਨੈਂਸੀ ਦੇ ਸਕੀਏ
1: ਕਿਹੜੀ ਉਮਰ ਹੁੰਦੀ ਹੈ ਜਿਹਦੇ ਵਿੱਚ ਕੋਈ ਤੁਹਾਡੇ ਕੋਲ ਫੋਰ ਐਗਜ਼ਾਮਪਲ ਪੇਸ਼ੈਂਟ ਆਇਆ ਹੋਏ ਔਰ ਤੁਸੀਂ ਉਹਨੂੰ ਕਿਹਾ ਹੋਏ ਕਿ ਨਹੀਂ ਇਸ ਉਮਰ ਦੇ ਵਿੱਚ ਤੁਸੀਂ ਐਗ ਫ੍ਰੀਜ਼ ਜਿਹੜੇ ਨਹੀਂ ਕਰਵਾ ਸਕਦੇ ਸੋ ਕਿਹੜੀ
0: ਲਾਸਟ ਏਜ ਹੈ ਜਿਵੇਂ ਕਿ ਪੇਸ਼ੈਂਟ 25-26 ਐਂਡ ਸ਼ੀ ਇਜ਼ ਨਾਟ ਸਰਟਨ ਉਹਨੇ ਸ਼ਾਦੀ ਕਰਾਉਣੀ ਹੈ ਨਹੀਂ ਕਰਾਉਣੀ ਹੈ ਹਜੇ ਉਹਦੇ ਕੋਲ ਬਹੁਤ ਟਾਈਮ ਵੀ ਪਿਆ ਮਿਡ ਅਰਲੀ 20s ਅਗਰ ਪੇਸ਼ੈਂਟ ਅਪਰੋਚ ਕਰਦਾ ਟੂ 25 ਤੇ ਅਸੀਂ ਅਜੇ ਮਨਾ ਕਰ ਦਿੰਦੇ ਹਾਂ 26-27 ਤੇ ਅਗਰ ਪੇਸ਼ੈਂਟ ਅਪਰੋਚ ਕਰਦਾ ਕਿ ਨਹੀਂ ਡਾਕਟਰ ਆਈ ਐਮ ਸ਼ੋਰ ਕਿ ਮੈਂ ਬਾਹਰ ਚਲੇ ਜਾਣਾ ਜੇ ਮੈਂ ਨਹੀਂ ਕਰਨਾ ਤਾਂ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਠੀਕ ਹੈ ਤੁਸੀਂ ਅਰਲੀ 20s ਅਗਰ ਪੇਸ਼ੈਂਟ ਅਪਰੋਚ ਕਰਦਾ ਫਿਰ ਆਪਾਂ ਉਹਨਾਂ ਨੂੰ ਥੋੜਾ ਹੋਲਡ ਵਾਸਤੇ ਕਹਿ ਦਿੰਦੇ ਹਾਂ
1: ਕਿੰਨਾ ਟਾਈਮ ਜਿਹੜੇ ਐਗ ਹੈ ਉਹ ਪ੍ਰੀਜ਼ਰਵ ਕਰਕੇ ਰੱਖੇ ਜਾ ਸਕਦੇ ਆ
0: ਇਨਫਾਈਨਾਈਟ ਐਵੇਂ ਦਾ ਕੁਝ ਨਹੀਂ ਹੈਗੇ ਕੋਈ ਵੀ ਟਾਈਮ ਲਿਮਿਟ ਨਹੀਂ ਹੈ ਅੱਜ ਕੱਲ ਜਿਹੜਾ ਦੇਖੋ ਐਗ ਫ੍ਰੀਜ਼ਿੰਗ ਜਦੋਂ ਸਟਾਰਟ ਹੋਈ ਸੀ ਨਾ ਇਹ ਹੋਈ ਸੀ ਸਲੋ ਫ੍ਰੀਜ਼ਿੰਗ ਮੈਥਡ ਨਾਲ ਜਦੋਂ ਰਿਜ਼ਲਟਸ ਬਹੁਤ ਵਧੀਆ ਨਹੀਂ ਸਨ ਅੱਜ ਕੱਲ ਆਪਾਂ ਇਹਨੂੰ ਵਿਟਰੀਫਿਕੇਸ਼ਨ ਨਾਲ ਫ੍ਰੀਜ਼ ਕਰਦੇ ਆ ਤੇ ਸਾਡੇ ਐਗ ਫ੍ਰੀਜ਼ਿੰਗ ਦੇ ਰਿਜ਼ਲਟਸ ਹੈ ਬਹੁਤ ਵਧੀਆ ਤੇ ਅਰਾਊਂਡ 90% ਸਰਵਾਈਵਲ ਰੇਟ ਹੁੰਦਾ ਇਹਨਾਂ ਦਾ ਤੇ ਇਨਫਾਈਨਾਈਟ ਟਾਈਮ ਵਾਸਤੇ ਐਵੇਂ ਦਾ ਕੋਈ ਟਾਈਮ ਲਿਮਿਟ ਨਹੀਂ ਬਿਕਾਜ਼ ਕ੍ਰਾਇਓਕੈਂਸ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਿਆ
1: ਸੋ ਐਵੇਂ ਦਾ ਕੁਝ ਨਹੀਂ ਹੈ ਕਿ ਤੁਸੀਂ ਅੱਜ ਐਗ ਫ੍ਰੀਜ਼ ਕਰਾਏ ਤੇ 5 ਸਾਲ ਜਾਂ 10 ਸਾਲ ਦੇ ਲਈ ਕਰਾ ਸਕਦੇ ਹੋ ਦਿਨ ਉਸ ਤੋਂ ਬਾਅਦ
0: ਐਸਾ ਨਹੀਂ ਹੈ
1: ਖਰਚਾ ਕਿੰਨਾ ਆਉਂਦਾ ਇਹਦੇ ਵਿੱਚ
0: ਦੇਖੋ ਖਰਚਾ ਤੇ ਥੋੜਾ ਆ ਜਾਂਦਾ ਕਿਉਂਕਿ ਜਿਹੜਾ ਤੁਸੀਂ ਬੇਸਲਾਈਨ ਇਨਵੈਸਟੀਗੇਸ਼ਨਸ ਜਾਂ ਟੈਸਟ ਕਰਾਉਂਦੇ ਹੋ ਉਹਦੇ ਅੰਦਰ ਵੀ ਅਰਾਊਂਡ 5-10,000 ਦਾ ਤੇ ਜਿਹੜੀ ਇਹ ਡਰੱਗਸ ਆਪਾਂ ਯੂਜ਼ ਕਰਦੇ ਹਾਂ ਦੇ ਆਰ ਫਰੋਮ ਰੀਕੰਬੀਨੈਂਟ ਡੀਐਨਏ ਟੈਕਨੋਲੋਜੀ ਬਹੁਤ ਫਾਈਨ ਡਰੱਗਸ ਹੁੰਦੀਆਂ ਤੇ ਇਹ ਥੋੜੀ ਕੋਸਟਲੀ ਹੋ ਜਾਂਦੀ ਹੈ ਇਹਨਾਂ ਦਾ ਖਰਚਾ ਅਰਾਊਂਡ 75-80,000 ਤੱਕ ਪੇਸ਼ੈਂਟ ਦਾ ਆ ਜਾਂਦਾ ਮਤਲਬ 65-80 ਦੇ ਵਿੱਚ ਲੈ ਲਓ ਡਿਪੈਂਡਿੰਗ ਔਨ ਪੇਸ਼ੈਂਟ ਦੀ ਕਿੰਨੀ ਅਮਾਊਂਟ ਆਫ ਡਰੱਗ ਯੂਜ਼ ਹੋ ਰਹੀ ਹੈ ਡਿਪੈਂਡਿੰਗ ਔਨ ਵੇਟ BMI ਵਗੈਰਾ ਤੇ ਫਿਰ ਜਿਹੜਾ ਪ੍ਰੋਸੀਜਰ ਹੈ ਐਗ ਰਿਟਰੀਵਲ ਦਾ ਇਟਸੈਲਫ ਕੈਨ ਕੋਸਟ ਅਰਾਊਂਡ 80-95,000
1: ਓਕੇ
0: ਐਂਡ ਦੈਨ ਐਗ ਫ੍ਰੀਜ਼ਿੰਗ ਆਫ ਕੋਰਸ ਅਰਾਊਂਡ 30-50,000 ਪਰ ਈਅਰ ਇਹਦਾ ਖਰਚਾ ਥੋੜਾ ਆ ਜਾਂਦਾ
1: ਮੰਨ ਲਓ ਅੱਜ ਐਗ ਫ੍ਰੀਜ਼ ਕਰਵਾ ਲਿਆ ਦੈਨ ਉਸ ਤੋਂ ਬਾਅਦ ਹੁਣ ਉਹ ਲੇਡੀ ਪ੍ਰੈਗਨੈਂਟ ਹੋਣਾ ਚਾਹ ਰਹੀ ਹੈ ਤਾਂ ਉਹਦਾ ਕੀ ਪ੍ਰੋਸੈਸ ਕੀ ਰਹਿੰਦਾ
0: ਜਿਹੜਾ ਉਹਦਾ ਐਗ ਫ੍ਰੀਜ਼ ਹੈ ਆਪਾਂ ਅਗਰ ਉਹਨੇ ਪਾਰਟਨਰ ਲੱਭ ਲਿਆ ਜਾਂ ਮੈਰਿਜ ਜਾਂ ਸ਼ੀ ਵਾਂਟਸ ਟੂ ਗੋ ਅਹੈਡ ਤਾਂ ਆਪਾਂ ਉਸ ਐਗ ਨੂੰ ਡੀਪ ਫ੍ਰੀਜ਼ ਕਰਦੇ ਹਾਂ ਉਹਨੂੰ ਥਾਅ ਕਹਿੰਦੇ ਆ ਥਾਇੰਗ ਕਹਿੰਦੇ ਥਾਇੰਗ ਕਰਕੇ ਫਿਰ ਹਸਬੈਂਡ ਦਾ ਜਾਂ ਪਾਰਟਨਰ ਦੇ ਸਪਰਮ ਨਾਲ ਯੂਜੁਅਲੀ ਅਸੀਂ ਇੱਕ ਸੀ ਪ੍ਰੈਫਰ ਕਰਦੇ ਹਾਂ ICSI ਜਿਹਨੂੰ ਕਹਿੰਦੇ ਹਾਂ ਕਿ ਸਪਰਮ ਨੂੰ ਅਸੀਂ ਇੰਜੈਕਟ ਕਰ ਦਈਦਾ ਇਨ ਟੂ ਦੀ ਐਗ ਟੂ ਫੋਰਮ ਐਨ ਐਮਬਰੀਓ ਬੱਚਾ ਬਣਾ ਦੇ ਕੇ ਉੱਤੇ ਫਿਰ ਉਹ ਐਮਬਰੀਓ ਡੇ 5 ਤੱਕ ਲੈ ਕੇ ਜਾ ਕੇ ਆਪਾਂ ਪੇਸ਼ੈਂਟ ਦੇ ਅੰਦਰ ਟ੍ਰਾਂਸਫਰ ਕਰ ਦਿੰਦੇ ਹਾਂ
1: ਤੁਸੀਂ ਹੁਣੇ ਇੱਕ ਥੋਇੰਗ ਟਰਮ ਯੂਜ਼ ਕੀਤੀ ਹੈ ਥੋੜਾ ਜਿਹਾ ਉਹਦੇ ਬਾਰੇ ਸਾਡੇ ਦਰਸ਼ਕਾਂ ਲਈ ਦੱਸ ਦੋ
0: ਹਾਂ ਥੋਇੰਗ ਮੀਨਸ ਡੀ ਫ੍ਰੀਜ਼ਿੰਗ ਐਗ ਆਪਾਂ ਜਦੋਂ ਐਗਸ ਨੂੰ ਫ੍ਰੀਜ਼ ਕਰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਆਪਾਂ ਲਿਕੁਇਡ ਨਾਈਟ੍ਰੋਜਨ ਕੈਨਸ ਵਿੱਚ ਕਰਦੇ ਹਾਂ -190°C -196°C ਤੇ ਜਦੋਂ ਆਪਾਂ ਉਹਨੂੰ ਬਾਹਰ ਕੱਢੀ ਦਾ ਨਾਰਮਲ ਰੂਮ ਟੈਂਪਰੇਚਰ ਚ ਉਸ ਟੈਕਨੀਕ ਨੂੰ ਲੇਮੈਨ ਵਾਸਤੇ ਆਪਾਂ ਥੋਇੰਗ ਕਹਿੰਦੇ ਹਾਂ ਜਦੋਂ ਐਗ ਨਾਰਮਲ ਰੂਮ ਟੈਂਪਰੇਚਰ ਤੇ ਆ ਜਾਂਦਾ ਉਹਨੂੰ ਸਪਰਮ ਨਾਲ ਆਪਾਂ ਮਿਕਸ ਕਰ ਦਿੰਦੇ ਹਾਂ ICSI ਇੱਕ ਸਿਕ ਟਰਮ ਹੁੰਦੀ ਹੈ ਉਹਦੇ ਨਾਲ ਤੇ ਫਿਰ ਉਹ ਐਮਬਰੀਓ ਬਣ ਜਾਂਦਾ ਹੈ ਵਧੀਆ ਐਮਬਰੀਓ ਬਣ ਜਾਂਦਾ ਹੈ ਤੇ ਪੇਸ਼ੈਂਟ ਨੂੰ ਅਸੀਂ ਟ੍ਰਾਂਸਫਰ ਕਰ ਦਿੰਦੇ ਹਾਂ ਪ੍ਰੈਗਨੈਂਸੀ ਵਾਸਤੇ
1: ਜੀ ਇੱਕ ਐਗ ਔਰ ਸਪਰਮ ਦੀ ਕੁਆਲਿਟੀ ਦੀ ਵੀ ਬਹੁਤ ਗੱਲ ਆਉਂਦੀ ਹੈ ਇਹ ਜਿਹੜਾ ਅੱਜ ਸਾਡਾ ਜੋ ਲਾਈਫ ਸਟਾਈਲ ਹੈ ਜਾਂ ਜਿਵੇਂ ਅਸੀਂ ਕਹਿ ਦਈਏ ਕਿ ਬੈਡ ਲਾਈਫ ਸਟਾਈਲ ਹੈ ਉਹਦਾ ਕੀ ਅਸਰ ਹੁੰਦਾ ਹੈ ਇਹਨਾਂ ਦੀ ਕੁਆਲਿਟੀ ਤੇ
0: ਬਹੁਤ ਜ਼ਿਆਦਾ ਪ੍ਰਿਯੰਕਾ ਓਵਰ ਦ ਈਅਰਸ ਜਿਹੜਾ ਮੈਂ ਦੇਖਿਆ 10 ਸਾਲਾਂ ਵਿੱਚ ਬਹੁਤ ਜ਼ਿਆਦਾ ਜਿਹੜਾ ਸਾਡੇ ਗੈਮੀਟ ਸੈਲਵਿੰਗ ਐਗਸ ਐਂਡ ਸਪਰਮਸ ਇਹ ਮਾਡਰਨ ਲਾਈਫ ਸਟਾਈਲ ਨਾਲ ਬਹੁਤ ਜ਼ਿਆਦਾ ਅਫੈਕਟ ਹੋ ਰਿਹਾ
1: ਜੀ
0: ਮਤਲਬ ਅਸੀਂ ਅੱਜ ਕੱਲ ਲੋਕ ਹਸ਼ ਮਤਲਬ ਬਹੁਤ ਰਸ਼ਿੰਗ ਹੈ ਉਹਨਾਂ ਦਾ ਲਾਈਫ ਸਟਾਈਲ ਬਾਹਰੋਂ ਖਾਣਾ ਈਟਿੰਗ ਫਰੋਮ ਆਊਟਸਾਈਡ ਐਂਡ ਦੈਨ ਸਲੀਪ ਵੀ ਇਹਨਾਂ ਦੀ ਬਿਲਕੁਲ ਡਿਸਟਰਬ ਕਿਉਂਕਿ ਕਿੰਨੇ ਪੇਸ਼ੈਂਟਸ ਮੇਰੇ ਐਸੇ ਨੇ ਜਿਹੜੇ ਨਾਈਟ ਸ਼ਿਫਟ ਕਰਦੇ ਨੇ ਮਤਲਬ ਮੈਂ ਤੁਹਾਨੂੰ ਦੱਸਾਂ ਹਰ ਤੀਜਾ ਪੇਸ਼ੈਂਟ ਮੇਰਾ ਐਸਾ ਜਾਂ ਹਸਬੈਂਡ ਜਾਂ ਵਾਈਫ ਨਾਈਟ ਸ਼ਿਫਟ ਕਰ ਰਹੇ ਹੁੰਦੇ ਤੇ ਉਹਨਾਂ ਦਾ ਪੂਰਾ ਉੱਪਰ ਥੱਲੇ ਤੋਂ ਥੱਲੇ ਤੱਕ ਸਿਸਟਮ ਹਿਲਿਆ ਹੁੰਦਾ ਤੇ ਇਹਨਾਂ ਦੇ ਨਾਲ ਇੱਕ ਜਿਹੜੀ ਕੁਆਲਿਟੀ ਹੈ ਉਹ ਕਾਫੀ ਜ਼ਿਆਦਾ ਸਿਗਨੀਫਿਕੈਂਟ ਡਿਕਰੀਜ਼ ਹੋ ਜਾਂਦੀ ਹੈ
1: ਜਿਵੇਂ ਐਗ ਫ੍ਰੀਜ਼ ਕਰਵਾਇਆ ਜਾਂਦਾ ਹੈ ਕਿ ਉਸ ਤਰ੍ਹਾਂ ਸਪਰਮ ਵੀ ਫ੍ਰੀਜ਼ ਕਰਵਾਇਆ ਜਾ ਸਕਦਾ ਹੈ
0: ਬਿਲਕੁਲ ਪ੍ਰਿਯੰਕਾ ਸਪਰਮ ਵੀ ਫ੍ਰੀਜ਼ ਕਰਾਇਆ ਜਾ ਸਕਦਾ ਹੈ ਸਪਰਮ ਫ੍ਰੀਜ਼ਿੰਗ ਪ੍ਰੋਸੈਸ ਬਹੁਤ ਈਜ਼ੀ ਹੈ ਮੈਸਟਰਬੇਸ਼ਨ ਨਾਲ ਪੇਸ਼ੈਂਟ ਨੇ ਸੈਂਪਲ ਦੇਣਾ
1: ਓਕੇ
0: ਤੇ ਉਹ ਫਿਰ ਪਹਿਲੇ ਆਪਾਂ ਅਨਾਲਿਸਿਸ ਕਰ ਲਈਦਾ ਕਿੰਨੀ ਵੋਲਿਊਮ ਹੈ ਕੁਆਂਟਿਟੀ ਮੋਟੇਲਿਟੀ ਵਗੈਰਾ ਕਿੰਨੀ ਹੈ ਤੇ ਮੋਰਫੋਲੋਜੀ ਵਗੈਰਾ ਚੈੱਕ ਕਰਕੇ ਸਿੰਪਲ ਕਰਾਇਓ ਪ੍ਰੋਟੈਕਟੈਂਟ ਐਡ ਕਰਕੇ ਉਹਨੂੰ ਪ੍ਰੀਜ਼ਰਵ ਕਰਾਇਆ ਜਾ ਸਕਦਾ ਹੈ
1: ਇਹ ਵੀ ਕਿਸੇ ਵੀ ਉਮਰ ਚ ਕਰਵਾਇਆ ਜਾ ਸਕਦਾ
0: ਬਿਲਕੁਲ ਏਜ ਦਾ ਦੇਖੋ ਲੇਡੀਜ਼ ਦੇ ਐਗਸ ਤੇ ਜ਼ਿਆਦਾ ਫਰਕ ਪੈਂਦਾ ਹੈ ਮੇਲਸ ਤੇ ਸਪਰਮਸ ਤੇ ਏਜ ਦਾ ਇੰਨਾ ਫਰਕ ਨਹੀਂ ਪੈਂਦਾ ਤੁਸੀਂ ਜਿਹੜੀ ਬਾਇਓਲੋਜੀਕਲ ਕਲੋਕ ਦੀ ਆਪਾਂ ਗੱਲ ਕਰਦੇ ਹਾਂ ਉਹ ਆਪਾਂ ਫੀਮੇਲਸ ਵਾਸਤੇ ਗੱਲ ਕਰਦੇ ਹਾਂ ਦੈਟ ਡਸ ਨਾਟ ਅਪਲਾਈ ਟੂ ਮੇਲਸ ਅਗਰ ਮੇਲ 40 ਸਾਲਾਂ ਦਾ ਵੀ ਹੈ ਉਹਦਾ ਸਪਰਮ ਹੈਲਦੀ ਹੋ ਬਿਲਕੁਲ ਹੋ ਸਕਦਾ ਅਗਰ ਲਾਈਫ ਸਟਾਈਲ ਵਗੈਰਾ ਠੀਕ ਹੋ 50 ਸਾਲਾਂ ਤੇ ਵੀ ਬਟ ਇੱਕ ਫੀਮੇਲ ਦਾ ਤਾਂ 45 ਸਾਲਾਂ ਤੇ ਐਗਸ ਬਚਦੇ ਹੀ ਨਹੀਂ ਉਹਦੇ ਮੀਨੋਪੌਜ਼ ਆ ਜਾਂਦੇ 45-47 ਇਅਰਸ ਤੇ ਐਗਸ ਹਾਈਲੀ ਐਬਨੋਰਮਲ ਹੋ ਜਾਂਦੇ ਆਫਟਰ ਦੀ ਏਜ ਆਫ 40
1: ਜੇ ਕੋਈ ਸ਼ਖਸ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ ਫੋਰ ਐਗਜ਼ਾਮਪਲ ਉਹਨੂੰ ਜੇ ਕੈਂਸਰ ਹੈ ਕਿਸੇ ਔਰਤ ਨੂੰ ਕਿ ਤਾਂ ਵੀ ਉਹ ਐਗ ਫ੍ਰੀਜ਼ ਕਰਵਾ ਸਕਦੀ ਹੈ
0: ਕਰਾ ਸਕਦੀ ਹੈ ਪ੍ਰਿਯੰਕਾ ਦੇਖੋ ਜਿਹੜੇ ਕੋਈ ਵੀ

0: debilitating disease ਹੈ ਉਹ ਸਾਡੀ ਬਾਡੀ ਤੇ ਹਰ ਸੈੱਲ ਤੇ ਸਾਡੇ ਅਸਰ ਪਾਉਂਦੀ ਹੈ ਤੇ ਸਾਡੇ ਗੈਮੀਟਸ ਤੇ ਵੀ ਅਸਰ ਪਾਉਂਦੀ ਹੈ ਬਟ ਜੇ ਓਨਕੋਲੋਜਿਸਟ ਜਿਹੜਾ ਕੈਂਸਰ ਸਪੈਸ਼ਲਿਸਟ ਡਾਕਟਰ ਨੇ ਇਹਨੂੰ 5 ਇਅਰ ਸਰਵਾਈਵਲ ਅੱਛਾ ਦੱਸਿਆ ਕਿ ਨਹੀਂ ਤੁਹਾਡਾ ਸਰਵਾਈਵਲ ਰੇਟ ਅੱਛਾ ਔਰ ਜੋ ਪ੍ਰੈਗਨੈਂਟ ਨਹੀਂ ਹੋਏ ਐਂਡ ਸ਼ੀ ਇਜ਼ ਇਨ ਦ ਯੰਗ ਏਜ ਕਿ ਉਹ ਆਪਣੀ ਫਰਟੀਲਿਟੀ ਨੂੰ ਪ੍ਰੀਜ਼ਰਵ ਕਰਾਉਣਾ ਚਾਹੁੰਦੀ ਹੈ ਐਂਡ ਸ਼ੀ ਲੇਟਰ ਔਨ ਵਾਂਟਸ ਟੂ ਕਨਸੀਵ ਕਿ ਨਹੀਂ ਮੈਂ ਮਾਂ ਬਣਨਾ ਚਾਹੁੰਦੀ ਹਾਂ ਤੇ ਇਟਸ ਬੈਸਟ ਹੈ ਕਿ ਉਹ ਆਪਣੇ ਐਮਬ੍ਰਿਓ ਐਗਸ ਜਿਹੜੇ ਹੈ ਫ੍ਰੀਜ਼ ਕਰਾਉਣ ਚਾਹੇ ਥੋੜ੍ਹੀ ਕੁਆਲਿਟੀ ਘੱਟ ਹੋਏ ਬਟ ਕਿਉਂਕਿ ਐਟਲੀਸਟ ਉਹਨਾਂ ਕੋਲ ਲੈ ਕੇ ਇੰਸ਼ੋਰੈਂਸ ਹੋਏਗੀ ਕਿ ਹਾਂ ਸਾਡੇ ਕੋਲ ਸਾਡੇ ਐਗਸ ਪਏ ਹੈ ਕਿਉਂਕਿ ਜਦੋਂ ਕੈਂਸਰ ਦੀ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਚੱਲਦੀ ਹੈ ਉਹਦੇ ਨਾਲ ਸਾਡੇ ਐਗਸ ਔਰ ਸਪਰਮਸ 90% ਤੱਕ ਦੇ ਐਕਚੁਅਲੀ ਗੈਟ ਡਿਸਟਰੋਇਡ
1: ਤੁਸੀਂ ਆਪਣੇ ਕਰੀਅਰ ਦੇ ਵਿੱਚ ਕੋਈ ਐਦਾਂ ਦਾ ਕੇਸ ਦੇਖਿਆ ਜਿਹਨੂੰ ਐਗ ਫ੍ਰੀਜ਼ਿੰਗ ਤੋਂ ਬਾਅਦ ਵੀ ਮਾਂ ਬਣਨ ਦੇ ਵਿੱਚ ਦਿੱਕਤ ਆਈ ਹੋਵੇ
0: ਅਸੀਂ ਇੱਕ ਲੇਡੀ ਦੇ ਐਗਸ ਪ੍ਰੀਜ਼ਰਵ ਕੀਤੇ ਸਨ 39 ਇਅਰਸ ਤੇ ਅਰਾਊਂਡ 10 ਐਗਸ ਆਪਾਂ ਨੇ ਕੀਤੇ ਸਨ ਪਰ ਜਦੋਂ ਆਪਾਂ ਨੇ ਥੋ ਕੀਤਾ ਤੇ ਐਮਬਰੀਓਜ਼ ਬਣਾਏ ਤੇ ਆਪਾਂ ਨੇ ਐਮਬਰੀਓਜ਼ ਨੂੰ ਫਿਰ ਟੈਸਟਿੰਗ ਵਾਸਤੇ ਭੇਜ ਦਿੰਦੇ ਹਾਂ ਆਪਾਂ ਕਿਉਂਕਿ 39 ਇਜ਼ ਦੀ ਏਜ ਜਦੋਂ ਤੁਹਾਡੀ ਐਗ ਐਬਨੋਰਮੈਲਿਟੀ ਵੀ ਦੇਖੋ ਹੋ ਜਾਂਦੀ ਹੈ ਨਾ ਤੇ PGTA ਆਪਾਂ ਇੱਕ ਟੈਸਟਿੰਗ ਆਪਾਂ ਕਰਦੇ ਹਾਂ ਤੇ ਉਹਦੇ ਅੰਦਰ ਉਹਦੇ ਐਮਬਰੀਓਜ਼ ਐਬਨੋਰਮਲ ਆ ਗਏ ਤੇ ਫਿਰ ਇਹ ਥੋੜ੍ਹਾ ਪੇਸ਼ੈਂਟ ਨੂੰ ਵੀ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਇਸ ਲਈ ਅਸੀਂ ਥੋੜ੍ਹਾ ਮੈਂ ਲੇਡੀਜ਼ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਗਰ ਤੁਹਾਡੀ ਏਜ 35-36 ਹੈ ਤੇ ਤੁਸੀਂ ਅਜੇ ਵਿਆਹ ਕਰਾਉਣ ਦਾ ਨਹੀਂ ਸੋਚ ਰਹੇ ਪਲੀਜ਼ ਆਪਣੇ ਐਗਸ ਨੂੰ ਤੇ ਐਟਲੀਸਟ ਫ੍ਰੀਜ਼ ਕਰੋ 39-40 ਤੇ ਤੱਕ ਨਾ ਲੈ ਕੇ ਜਾਓ ਗੱਲ ਉਦੋਂ ਡਾਕਟਰ ਵਾਸਤੇ ਵੀ ਬਹੁਤ ਮੁਸ਼ਕਿਲ ਹੈ ਡਾਕਟਰ ਤੁਹਾਡਾ ਕਰਤਾ ਦੇਗਾ ਬਟ ਉਹ ਨੋਰਮਲ ਐਗਸ ਨੂੰ ਕਿਵੇਂ ਲੈ ਕੇ ਆਏਗਾ
1: ਸ਼ਰਮ ਵੀ ਮਹਿਸੂਸ ਕਰਦੇ ਆ ਲੋਕ ਇਸ ਚੀਜ਼ ਨੂੰ ਲੈ ਕੇ ਸਪਰਮ ਫ੍ਰੀਜ਼ ਕਰਾਉਣਾ ਜਾਂ ਐਗ ਫ੍ਰੀਜ਼ ਕਰਾਉਣਾ
0: ਡੈਫੀਨੇਟਲੀ ਲੋਕ ਥੋੜਾ ਤੁਹਾਨੂੰ ਲੱਗਦਾ ਹੀ ਹੈ ਕਿ ਲੋਕ ਐਕਚੁਅਲੀ ਪਹਿਲੇ IVF ਨੂੰ ਲੈ ਕੇ ਵੀ ਇਹ ਮਿਥ ਸੀ ਲੋਕ ਸ਼ਰਮ ਮਹਿਸੂਸ ਕਰਦੇ ਸਨ ਬਟ ਜੋ ਮੈਂ ਲਾਸਟ 5-6 ਵਿੱਚ ਦੇਖਿਆ ਨਾ ਕਿ ਲੋਕ ਹੁਣ ਸ਼ਰਮ ਕਾਫੀ ਘੱਟ ਮਹਿਸੂਸ ਕਰਨ ਲੱਗ ਗਏ ਮੇਰੇ ਖੁਦ ਦੇ ਕਿੰਨੇ ਪੇਸ਼ੈਂਟਸ ਐਸੇ ਆ ਜੋ ਓਪਨਲੀ ਦੱਸਦੇ ਆ ਕਿ ਅਸੀਂ IVF ਕਰਾਇਆ ਦੂਜੇ ਪੇਸ਼ੈਂਟ ਨੂੰ ਭੇਜਣ ਤੋਂ ਪਹਿਲੇ ਤੇ ਕਈ ਪੇਸ਼ੈਂਟਸ ਐਸੇ ਆ ਜਿਹੜੇ ਘਰ ਵਾਲਿਆਂ ਨੂੰ ਵੀ ਨਹੀਂ ਦੱਸਦੇ
1: ਜੇ ਕੋਈ ਐਗ ਫ੍ਰੀਜ਼ ਕਰਵਾਉਣਾ ਚਾਹ ਰਿਹਾ ਤੇ ਉਹਦੇ ਲਈ ਤੁਹਾਡਾ ਕੀ ਮੈਸੇਜ ਹੈ
0: ਦੇਖੋ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਜਦੋਂ ਜਾਗੋ ਤਦੋਂ ਸਵੇਰਾ ਤੁਸੀਂ ਅਗਰ ਤੁਸੀਂ ਅਵੇਅਰ ਹੋ ਕਿ ਤੁਸੀਂ 30s ਦੇ ਹੋ ਗਏ ਹੋ 32-34 ਦੇ ਹੋ ਰਹੇ ਹੋ ਐਂਡ ਤੁਸੀਂ ਬਿਲਕੁਲ ਸ਼ੋਰ ਹੋ ਕਿ ਹਜੇ ਮੈਂ ਆਪਣਾ ਕਰੀਅਰ ਬਣਾਉਣਾ ਮੈਂ ਪੜ੍ਹਨਾ ਜਾਂ ਮੈਨੂੰ ਰਾਈਟ ਪਾਰਟਨਰ ਨਹੀਂ ਮਿਲ ਰਿਹਾ ਤਾਂ ਪਲੀਜ਼ ਤੁਸੀਂ ਵੇਟ ਨਾ ਕਰੋ ਕਿ ਮੈਂ 37-38 ਦੇ ਹੋ ਕੇ ਐਗ ਪ੍ਰੀਜ਼ਰਵ ਕਰਾਵਾਂਗੀ ਤੁਸੀਂ ਆਪਣੇ ਐਗਸ ਨੂੰ ਜ਼ਰੂਰ ਪ੍ਰੀਜ਼ਰਵ ਕਰਾਓ ਕਿਉਂਕਿ ਅਜੇ ਉਹ ਹੈਲਦੀ ਹੋਣਗੇ ਗੁੱਡ ਕੁਆਲਿਟੀ ਦੇ ਹੋਣਗੇ ਐਟਲੀਸਟ ਉਹ ਤੁਹਾਡੇ ਕੋਲ ਇੱਕ ਇਨਵੈਸਟਮੈਂਟ ਹੋਏਗੀ ਇਹ ਨਹੀਂ ਕਿ ਤੁਸੀਂ ਮੈਰਿਜ ਤੋਂ ਬਾਅਦ ਨੈਚੁਰਲ ਪ੍ਰੈਗਨੈਂਸੀ ਨਹੀਂ ਹੋ ਸਕਦੀ ਬਿਲਕੁਲ ਹੋ ਸਕਦੀ ਹੈ ਇਵਨ ਇਫ ਯੂ ਗੈਟ ਮੈਰਿਡ ਆਫਟਰ 3 ਇਅਰਸ 36-37 ਤੇ ਤੁਸੀਂ ਵਿਆਹ ਕਰ ਵੀ ਲਿਆ ਤੁਸੀਂ ਪਹਿਲੇ ਨੈਚੁਰਲ ਟਰਾਈ ਕਰੋ ਕਿਉਂ ਨਹੀਂ ਕਰ ਸਕਦੇ ਇੱਕ ਤੁਹਾਡੇ ਕੋਲ ਇਨਵੈਸਟਮੈਂਟ ਪਈ ਹੈ ਉਹ ਜਦੋਂ ਯੂਜ਼ ਕਰਨੀ ਹੈ ਕੱਢ ਲਓ ਹਨਾ ਬਟ ਅਗਰ ਤੁਸੀਂ ਸਪੋਜ਼ 40-41 ਇਅਰਸ ਤੁਹਾਡੇ ਲੰਘ ਗਏ ਮੈਰਿਜ ਦੇ ਮਤਲਬ ਤੁਸੀਂ ਉਦੋਂ ਸ਼ਾਦੀ ਕੀਤੀ ਹੈ ਉਦੋਂ ਇਹ ਬਹੁਤ ਕੰਮ ਆਏਗਾ ਤੁਹਾਨੂੰ ਬਟ ਇਹ ਨਹੀਂ ਹੈ ਕਿ ਤੁਸੀਂ ਐਗਸ ਫ੍ਰੀਜ਼ ਕਰਾਉਣ ਤੋਂ ਬਾਅਦ ਬਿਲਕੁਲ IVF ਹੀ ਕਰਾਉਣਾ ਹੈ ਜੀ ਨਹੀਂ ਤੁਸੀਂ ਨੈਚੁਰਲ ਬਿਲਕੁਲ ਪ੍ਰੈਗਨੈਂਸੀ ਪਲਾਨ ਕਰ ਸਕਦੇ ਹੋ ਤੇ ਮੈਂ ਇਹ ਵੀ ਮੈਸੇਜ ਦੇਣਾ ਚਾਹਾਂਗੀ ਕੁੜੀਆਂ ਨੂੰ ਕਿ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਵੀ ਥੋੜ੍ਹਾ ਠੀਕ ਰੱਖੋ ਤਾਂ ਕਿ ਜਿਹੜੇ ਐਗਸ ਤੁਹਾਡੇ ਡਾਕਟਰ ਨੂੰ ਮਿਲਣ ਉਹ ਵੀ ਸਾਨੂੰ ਹੈਲਦੀ ਮਿਲਣ
1: ਐਗ ਫ੍ਰੀਜ਼ਿੰਗ ਦਾ ਜਿਹੜਾ ਸਕਸੈਸ ਰੇਟ ਹੈ ਉਹ ਕਿੰਨਾ ਹੈ
0: ਦੇਖੋ ਐਗ ਫ੍ਰੀਜ਼ਿੰਗ ਦਾ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਅੱਜ ਕੱਲ ਆਪਾਂ ਐਗਸ ਨੂੰ ਵਿਟਰੀਫਿਕੇਸ਼ਨ ਟੈਕਨੀਕ ਨਾਲ ਫ੍ਰੀਜ਼ ਕਰਦੇ ਹਾਂ ਤੇ ਜਦੋਂ ਉਹਨੂੰ ਆਪਾਂ ਥੋ ਕਰੀਦਾ ਤੇ 90-95% ਉਹਨਾਂ ਦਾ ਸਰਵਾਈਵਲ ਰੇਟ ਰਹਿੰਦਾ ਹੈ ਬਟ ਉਹਦਾ ਪ੍ਰੈਗਨੈਂਸੀ ਦੇਣਾ ਡਿਪੈਂਡ ਕਰਦਾ ਕਿ ਮੇਜੋਰਿਟੀ ਸੀ ਕਿਸ ਏਜ ਤੇ ਉਹਦੇ ਐਗਸ ਫ੍ਰੀਜ਼ ਕੀਤੇ ਕਿੰਨਾ ਨੰਬਰ ਫ੍ਰੀਜ਼ ਕੀਤਾ ਕਿਉਂਕਿ ਹਰ ਇੱਕ ਐਗ ਈਚ ਐਂਡ ਐਗ ਕੈਨ ਨਾਟ ਗਿਵ ਯੂ ਪ੍ਰੈਗਨੈਂਸੀ ਉਹਨੇ ਪਹਿਲੇ ਫਰਟੀਲਾਈਜ਼ ਹੋ ਕੇ ਐਮਬਰੀਓ ਬਣਨਾ ਹੈ ਫਿਰ ਐਮਬਰੀਓ ਨੇ ਡੇ 5 ਤੇ ਜਾ ਕੇ ਪ੍ਰੈਗਨੈਂਸੀ ਦੇਣੀ ਹੈ ਤੇ ਅਗਰ ਪੇਸ਼ੈਂਟ ਦੇ ਰੀਜ਼ਨੇਬਲੀ ਯੰਗ ਏਜ 35 ਤੱਕ ਆਪਾਂ ਨੇ ਫ੍ਰੀਜ਼ ਕੀਤੇ ਹੈ ਤੇ ਗੁੱਡ ਨੰਬਰ ਹੈ ਤੇ ਸਕਸੈਸ ਰੇਟ ਬਹੁਤ ਅੱਛਾ ਹੈ ਬਟ ਜਿਵੇਂ ਜਿਵੇਂ ਪੇਸ਼ੈਂਟ ਦੀ ਏਜ ਐਟ ਫ੍ਰੀਜ਼ਿੰਗ ਵਧਦੀ ਜਾਂਦੀ ਹੈ ਥੋੜ੍ਹਾ ਇਹਦਾ ਸਕਸੈਸ ਰੇਟ 100% ਤੇ ਦੇਖੋ ਕਿਸੇ ਚੀਜ਼ ਦੀ ਗਰੰਟੀ ਤੁਸੀਂ ਲੈ ਹੀ ਨਹੀਂ ਸਕਦੇ ਬਟ ਇਹ ਹੈ ਕਿ ਰੀਜ਼ਨੇਬਲੀ ਕਾਫੀ ਅੱਛਾ ਰਿਜ਼ਲਟ 90% ਤੱਕ ਤੇ ਸਾਡੇ ਸੈਂਟਰ ਜਾਂਦਾ ਪਿਆ ਯੰਗ ਪੇਸ਼ੈਂਟਸ ਦੀ ਏਜ ਤਾਂ
1: ਮੈਮ ਧੰਨਵਾਦ ਤੁਹਾਡਾ ਇਸ ਤਮਾਮ ਜਾਣਕਾਰੀ ਦੇ ਲਈ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਲਈ ਇਹ ਜਾਣਕਾਰੀ ਕਾਫੀ ਉਹਨਾਂ ਦੇ ਕੰਮ ਆਈ ਹੋਏਗੀ
0: ਥੈਂਕ ਯੂ ਪ੍ਰਿਯੰਕਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸੱਤ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦੇ ਨੰਬਰ 4577171947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Our team's finance officer.
6: Welcome to Sabrang Radio 94.7 FM. We are going to talk about the program. ਤੇ ਫਿਰ ਬੈਕ ਟੂ ਏਅਰ ਤੇ ਬੈਕ ਟੂ ਫੇਸਬੁੱਕ ਦੋਨਾਂ ਦੇ ਉੱਤੇ ਆ ਗਏ ਆ ਸਕਰੀਨ ਦੇ ਉੱਤੇ ਵੈਸੇ ਪਹਿਲੇ ਸੀ ਥੇ ਬਟ ਜੀ ਤੋ ਹਮ ਬਾਤ ਕਰ ਰਹੇ ਥੇ ਸਭ ਕੇ ਬਾਰੇ ਮੇਂ ਇਨਕੀ ਤਾਰੀਫ ਥੋੜੀ ਕਰਦੇ ਨਹੀਂ ਤੋ ਨੈਕਸਟ ਟਾਈਮ ਕਹੇਗੇ ਵੀ ਮੇਰੇ ਬਾਰੇ ਮੇਂ ਬਾਤ ਹੀ ਨਹੀਂ ਕੀ
5: ਸਭ ਕੋ ਤਾਰੀਫ ਕੀ ਜ਼ਰੂਰਤ ਨਹੀਂ ਹੈ ਸਭ ਕੋ ਸਭ ਲੋਕ ਜਾਣਤੇ ਹੈ ਯਹਾਂ ਪੇ ਇਨ ਫੈਕਟ ਕੱਲ ਕਿਸੀ ਸੇ ਬਾਤ ਹੋ ਰਹੀ ਥੀ ਉਨ੍ਹਾਂਨੇ ਕਹਾ ਕਿ ਹਮ ਤੋ ਆਪਕੋ ਯੇ ਸਮਝਤੇ ਹੈ ਕਿ ਆਪ ਇੱਕ खुद में एक काउंसलर जनरल हैं और यहाँ पे काम कर रहे हैं इट इज एन इंडिकेशन दैट ही इज वेरी वेल रिस्पेक्टेड ऑनर्ड एंड अप्रिशिएटेड ह्यूमन बीइंग और साबू अगर हम शास्त्री इंस्टीट्यूट की बात करते हैं तो ही इज अ फाइनेंस

0: जून और जुलाई में ये कृत्रिम ग्लेशियर पिघलने लगता है और पानी हम तक पहुंचता है। जितना ये पिघलेगा उतना ज्यादा पानी मिलेगा। इस तरह नीचे मौजूद गांव में पानी की कमी नहीं होगी।
1: जलवायु परिवर्तन लगातार हमारी धरती को बदल रहा है और नाटकीय बदलावों के बीच ठोस समाधान तलाशने की चुनौती हमारे सामने है। और अब बारी है आज के नन्हे मेहमान से मिलने की। इंग्लैंड के चेस्टर जू में जन्मा ये बेबी आर्डवर्क नर है या मादा, इस बात का अभी तक पता नहीं चला है। क्यों? क्योंकि ये बहुत छोटा है। दरअसल कुछ जानवरों में जन्म के तुरंत बाद लिंग संबंधी अंतर स्पष्ट नहीं दिखते, उनके लिए कुछ समय इंतजार करना पड़ता है। लेकिन हाँ, इसे अपना नाम जरूर मिल गया है, वोम्बल। अभी 3 अप्रैल को इसका जन्म हुआ है। चिड़ियाघर का कहना है कि ये उनके यहाँ बीते 94 साल में जन्म लेने वाला दूसरा आर्डवार्क है। ये जीव मूल रूप से सब सहारा अफ्रीका में पाया जाता है, लेकिन वहाँ जंगलों में अब इनके बसेरे लगातार सिमट रहे हैं। इंसानों से उनका टकराव भी बढ़ता जा रहा है और मीट के लिए इनका शिकार किया जाता है। लेकिन इस बेबी आर्डवर्क को यहाँ बहुत प्यार और देखभाल के साथ पाला जाएगा, ये बात पक्की है। तो आज के वीडियो में बस इतना ही। वीडियो अगर आपको अच्छा लगा हो तो इसे दूसरे लोगों के साथ साझा भी करिए। होगी आपसे जल्द मुलाकात। अपना ध्यान रखें। आपका बहुत बहुत धन्यवाद।
2: एक बार फिर तो स्वागत है जी सबरंग रेडियो 94.7 एफएम दे सारे लिसनर्स दा। अज दे प्रोग्राम च तुसी थोड़ी देर पहला जानकारी ली शास्त्री इंडो कैनेडियन इंस्टीट्यूट जेडे की बहुत वधिया काम कर रहे ने दोनों कंट्रीज दी एजुकेशन ਨੂੰ ਜੋੜਨ ਦਾ ਉੱਥੋਂ ਦੇ ਲੋਕਾਂ ਨੂੰ ਜੋੜਨ ਦਾ ਅਤੇ ਰਿਲੇਸ਼ਨਸ਼ਿਪ ਜਿਹੜਾ ਕਿ ਸਾਡੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਜੀ ਅਤੇ ਉਹਨਾਂ ਦੇ ਨਾਲ ਨਾਲ ਲੋਕਲ ਕੈਨੇਡੀਅਨ ਪ੍ਰਾਈਮ ਮਿਨਿਸਟਰ ਪੀਅਰਸਨ ਉਹਨਾਂ ਵੱਲੋਂ ਕੀਤੀ ਗਈ ਇੱਕ ਰਿਲੇਸ਼ਨਸ਼ਿਪ ਦੀ ਸਾਂਝ ਸੀਗੀ ਜਿਹੜੀ ਇਹਨਾਂ ਵੱਲੋਂ ਪਾਈ ਗਈ ਅਤੇ ਉਹ ਅੱਜ ਬੜੇ ਵਧੀਆ ਤਰੀਕੇ ਨਾਲ ਅੱਗੇ ਗੱਲਬਾਤ ਜਿਹੜੀ ਚੱਲ ਰਹੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਇਹਦੇ ਨਾਲ ਨਾਲ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਆਪਾਂ ਕਈ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤਾਂ ਸ਼ੇਅਰ ਕਰਦੇ ਹੀ ਕਰਦੇ ਹਾਂ, ਬਟ ਉਹਦੇ ਨਾਲ ਨਾਲ ਆਪਾਂ ਆਪਣੀਆਂ ਜਿਹੜੀਆਂ ਕੁਛ ਇੱਕ ਇੰਟਰਵਿਊਜ਼ ਅਤੇ ਹੋਰ ਵੀ ਕਈ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਸਾਡੇ ਨਾਲ ਚਰਨਦੀਪ ਕੌਰ ਜੀ ਸ਼ਾਮਿਲ ਨੇ ਸਟੂਡੀਓ 'ਚ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਪਾਂ। ਬਟ ਪਹਿਲਾਂ ਇੱਕ ਛੋਟਾ ਜਿਹਾ ਸਟੂਡੀਓ ਤੋਂ ਬ੍ਰੇਕ ਲੈ ਲਈਏ ਪਹਿਲਾਂ, ਫਿਰ ਤੁਹਾਨੂੰ ਇੰਟਰੋਡਿਊਸ ਕਰਾਉਣਾ ਮੈਂ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਪਲੱਸ ਦੁਨੀਆ ਕੀ ਕਹੇਗੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ 'ਤੇ ਵੀ ਥੋੜ੍ਹੀ ਜਿਹੀ ਨਜ਼ਰ ਮਾਰਦੇ ਹਾਂ। ਉਹਦਾ ਖਾਸ ਕਾਰਨ ਇਹ ਹੈ ਕਿਉਂਕਿ ਇਸੇ ਵੀਕਐਂਡ ਦੇ ਉੱਤੇ ਜਾਂ ਹੁਣ ਲਗਾਤਾਰ ਬੱਚਿਆਂ ਦੇ ਜਿਹੜੀ ਗ੍ਰੈਜੂਏਸ਼ਨ ਹੋ ਰਹੀ ਹੈ ਅਤੇ ਛੋਟੇ ਛੋਟੇ ਬੱਚੇ ਨੇ ਵਿਚਾਰੇ ਗ੍ਰੇਡ 12 ਤੋਂ ਬਾਅਦ ਤਾਂ ਆ ਗਏ, ਬਟ ਕਈ ਤਰ੍ਹਾਂ ਦੀਆਂ ਮੈਂ ਉੱਥੇ ਚੀਜ਼ਾਂ ਜਿਹੜੀਆਂ ਪਹਿਲੀ ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ। ਸਾਰੇ ਪੇਰੈਂਟਸ ਵੈਸੇ ਪਹਿਲੀ ਵਾਰੀ ਜਾਂਦੇ ਨੇ ਗ੍ਰੈਜੂਏਸ਼ਨ 'ਚ ਜਾਂ ਦੂਸਰੇ ਦੋਸਤਾਂ ਦੇ ਨਾਲ, ਫੈਮਿਲੀ ਮੈਂਬਰਸ ਦੇ ਨਾਲ ਵੀ ਜਾਂਦੇ ਆ, ਬਟ ਕਈ ਜਦੋਂ ਹੋਰ ਉੱਥੇ ਪੇਰੈਂਟਸ ਦੇ ਨਾਲ ਅਤੇ ਬੱਚਿਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਉਹ 'ਚ ਕਈ ਗੱਲਾਂ ਬਾਤਾਂ ਸਾਹਮਣੇ ਆਈਆਂ, ਉਹਦੇ ਬਾਰੇ ਜਾਣਕਾਰੀ ਮੈਂ ਚਾਹਾਂਗਾ ਤੁਹਾਡੇ ਨਾਲ ਸ਼ੇਅਰ ਕਰੀਏ। ਅਤੇ ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ ਲੈਣੇ ਸਟੂਡੀਓ ਦੀ, ਸਟੂਡੀਓ ਦੀ ਬ੍ਰੇਕ ਲੈ ਕੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7।
3: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca।
4: एयरड्री अब आपकी फैमिली की सेहत को मिल गया है एक नया घर।
5: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
4: मिलिए डॉक्टर मघर शाह और डॉक्टर समरीन रहमान से।
5: हमारे तजुर्बाकार डॉक्टर्स आपको देते हैं मुकम्मल केयर।
4: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
5: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
4: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
5: आपकी सेहत हमारी जिम्मेदारी।
6: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਨਮ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਅੱਜ ਦੇ ਇਸ ਖੂਬਸੂਰਤ ਦੁਪਹਿਰ ਦੇ ਪ੍ਰੋਗਰਾਮ 'ਚ ਕਿਉਂਕਿ ਅਕਸਰ ਦੁਪਹਿਰਾਂ ਜਿਹੜੀਆਂ ਖੂਬਸੂਰਤ ਹੁੰਦੀਆਂ ਅੱਜ ਵੈਸੇ ਥੋੜ੍ਹੀਆਂ ਗਿੱਲੀਆਂ ਗਿੱਲੀਆਂ ਦੁਪਹਿਰਾਂ ਨੇ ਜੀ ਕਾਫੀ ਬਾਰਿਸ਼ ਪੈ ਰਹੀ ਸੜਕਾਂ ਦੇ ਉੱਤੇ ਵੈਦਰ ਦੇ ਬਾਰੇ ਮੈਂ ਜ਼ਿਆਦਾ ਅਪਡੇਟ ਤਾਂ ਨਹੀਂ ਕੀਤੀ ਬਟ ਮੈਨੂੰ ਇੰਨਾ ਪਤਾ ਵੀ ਬਾਹਰ ਮੌਸਮ ਜਿਹੜਾ ਉਹ ਥੋੜ੍ਹਾ ਜਿਹਾ ਵਧੀਆ ਨਹੀਂ ਜਿਵੇਂ ਮੈਂ ਆਇਆ ਅਤੇ ਇੱਕ ਦੋ ਐਕਸੀਡੈਂਟ ਵੀ ਦੇਖੇ ਮੈਂ ਗੱਡੀਆਂ ਦੇ ਅਤੇ ਅੱਜ ਸਾਡੇ ਨਾਲ ਚਰਨਦੀਪ ਕੌਰ ਜੀ ਸ਼ਾਮਲ ਨੇ ਅਤੇ ਚਰਨਦੀਪ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 'ਤੇ ਜੀ।
1: ਸਤਿ ਸ਼੍ਰੀ ਅਕਾਲ ਜੀ ਸਬਰੰਗ ਦੀ ਸਾਰੀ ਟੀਮ ਔਰ ਸਰੋਤਿਆਂ ਲਈ ਦੁਆ ਹੈ ਕਿ ਸਭੇ ਰੰਗਾਂ ਦੇ ਵਿੱਚ ਰੰਗੇ ਰਹਿਣ। ਬਹੁਤ ਖੁਸ਼ੀ ਹੈ ਅੱਜ ਤੁਹਾਡੇ ਸਟੂਡੀਓ ਦੇ ਵਿੱਚ ਤੁਸੀਂ ਬੁਲਾਇਆ ਅਤੇ
0: ਜੀ ਨਹੀਂ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢ ਕੇ ਆਏ ਹੋ ਜੀ ਅਤੇ ਆਪਾਂ ਅਕਸਰ ਸੋਚਦੇ ਰਹਿੰਦੇ ਸੀਗੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਦੋਂ ਤੁਸੀਂ ਕਿਉਂਕਿ ਕੈਲਗਰੀ ਦੇ ਵਿੱਚ ਹੁਣ ਆਇਆ ਤੁਹਾਨੂੰ ਥੋੜ੍ਹਾ ਸਮਾਂ ਹੋ ਗਿਆ ਅਤੇ ਕਾਫੀ ਤੁਸੀਂ ਐਕਟੀਵਿਟੀਜ਼ ਦੇ ਵਿੱਚ ਇੰਗੇਜ ਵੀ ਰਹਿੰਦੇ ਹੋ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਵੀ ਪਲੱਸ ਨਾਲੇ ਆਪਣੀ ਪੋਇਟਰੀ ਆਈ ਬਿਲੀਵ ਵੀ ਤੁਸੀਂ ਕਾਫੀ ਵਧੀਆ ਪੜ੍ਹਦੇ ਹੋ ਅਤੇ ਮੈਂ ਚਾਹਾਂਗਾ ਥੋੜ੍ਹੀ ਜਿਹੀ ਪਹਿਲਾਂ ਸਾਨੂੰ ਆਪਣੀ ਜਿਹਨੂੰ ਕਹਿੰਦੇ ਨਾ ਵੀ ਇੰਟਰੋਡਕਸ਼ਨ ਜੀ ਦੋ ਜਿਹੜੇ ਸਾਡੇ ਲਿਸਨਰ ਸੁਣ ਰਹੇ ਨੇ ਜਾਂ ਜਿਹੜੇ ਦੋਸਤ ਜਿਹੜੇ ਨੇ ਔਨਲਾਈਨ ਦੇਖ ਰਹੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਵੀ ਤੁਹਾਡੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਥੋੜ੍ਹਾ ਲੱਗ ਗਿਆ ਆ ਕੇ ਮਾਈਕ ਤੇ ਜੀ ਆ ਗਏ ਜੀ।
1: ਮੇਰਾ ਨਾਮ ਚਰਨਦੀਪ ਕੌਰ ਹੈ ਅਤੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਇੰਡੀਆ ਤੋਂ ਅਸੀਂ ਉੱਥੋਂ ਹੀ ਮੇਰੀ ਮਤਲਬ ਬਚਪਨ ਜਿਹੜਾ ਹੈ ਮੇਰਾ ਉੱਥੇ ਬੀਤਿਆ ਮੇਰੀ ਐਜੂਕੇਸ਼ਨ ਜਿਹੜੀ ਹੈ ਉੱਥੋਂ ਹੀ ਪਟਿਆਲਾ ਤੋਂ ਹੀ ਉਸ ਟਾਈਮ ਦੇ ਉੱਪਰ ਦੋ ਤਿੰਨ ਅੰਗਰੇਜ਼ੀ ਸਕੂਲ ਹੁੰਦੇ ਸੀਗੇ ਪਟਿਆਲਾ ਦੇ ਵਿੱਚ ਅਤੇ ਉਹਨਾਂ ਵਿੱਚੋਂ ਇੱਕ ਸਕੂਲ ਮਾਡਰਨ ਸਕੂਲ ਜਿਹੜਾ ਕਿ ਦੁੱਖ ਨਿਵਾਰਨ ਸਾਹਿਬ ਦੇ ਬਿਲਕੁਲ ਹੀ ਨਾਲ ਕੰਧ ਦੀ ਸਾਂਝੀ ਸੀ ਉੱਥੋਂ ਮੇਰੀ ਸਕੂਲਿੰਗ ਹੋਈ ਅਤੇ ਅੱਜ ਵੀ ਅਗਰ ਪਟਿਆਲੇ ਦੇ ਵਿੱਚ ਗੱਲ ਕਰੀਏ ਮਾਡਰਨ ਸਕੂਲ ਦੀ ਬੜੀ ਸ਼ਾਨ ਹੈ ਅਤੇ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਪੇਰੈਂਟਸ ਦੀ ਕਿ ਉਹਨਾਂ ਨੇ ਸਿਲੈਕਟ ਕੀਤਾ ਕਿ ਇੰਨੇ ਅੱਛੇ ਸਕੂਲਿੰਗ ਸਾਨੂੰ ਦਿੱਤੀ ਔਰ ਸਕੂਲਿੰਗ ਤੋਂ ਬਾਅਦ ਉਹਨਾਂ ਦੀ ਜਿਹੜੀ ਪਰਵਰਿਸ਼ ਹੈ ਜਿਨ੍ਹਾਂ ਨੇ ਮਤਲਬ ਸਾਡੇ ਨਾਲ ਇੰਨੀ ਮਿਹਨਤ ਕਰਕੇ ਔਰ ਸੰਸਕਾਰ ਦੇ ਕੇ ਐਜੂਕੇਸ਼ਨ ਦੇ ਨਾਲ ਇੰਨਾ ਜੋੜਿਆ ਪਰਿਵਾਰ ਦੇ ਵਿੱਚ ਰਹਿਣ ਦੇ ਸਾਨੂੰ ਸਾਂਝੇ ਪਰਿਵਾਰ ਦਾ ਜੋ ਪਿਆਰ ਸਤਿਕਾਰ ਜੋ ਸਾਨੂੰ ਮਿਲਿਆ ਪਟਿਆਲੇ ਦੇ ਵਿੱਚ ਔਰ ਉਸ ਤੋਂ ਬਾਅਦ ਮੇਰਾ ਜਿਹੜਾ ਕਰੀਅਰ ਹੈ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ CBSE ਸਕੂਲਸ ਦੇ ਵਿੱਚ ਡਿਫਰੈਂਟ ਸਕੂਲਸ ਦੇ ਵਿੱਚ ਮੇਰਾ ਕਰੀਅਰ ਰਿਹਾ ਤਕਰੀਬਨ 28 ਸਾਲ ਮੈਂ ਟੀਚਿੰਗ ਕੀਤੀ ਹੈ ਸ਼ੁਰੂ ਕੀਤਾ ਸੀ ਮੈਂ ਪ੍ਰਾਇਮਰੀ ਟੀਚਰ ਤੋਂ ਛੋਟੇ ਬੱਚਿਆਂ ਨੂੰ ਮੈਂ ਪੜ੍ਹਾਉਣਾ ਸ਼ੁਰੂ

0: ਕੀਤਾ ਔਰ ਫਿਰ ਜਿਵੇਂ ਗ੍ਰੈਜੂਅਲੀ ਹਨਾ ਥੋੜਾ ਸਿੱਖਣ ਦਾ ਚਾਹ ਸੀਗਾ ਕਿ ਹਾਂ ਗਰੋ ਕਰੀਏ ਜਾਂ ਸਿੱਖੀਏ ਤਾਂ ਗ੍ਰੈਜੂਅਲੀ ਫਿਰ ਕੋਆਰਡੀਨੇਟਰ ਵਾਈਸ ਪ੍ਰਿੰਸੀਪਲ ਫਿਰ ਪਿਛਲੇ 10-11 ਸਾਲ ਮੈਂ ਪ੍ਰਿੰਸੀਪਲਸ਼ਿਪ ਕੀਤੀ ਬੜੂ ਸਾਹਿਬ ਸ਼ਾਇਦ ਤੁਸੀਂ ਵਾਕਿਫ ਹੋਵੋਗੇ ਇਸ ਨਾਮ ਦੇ ਨਾਲ
1: ਬਹੁਤ ਵਾਕਿਫ ਨੇ ਜੀ ਬੜੂ ਸਾਹਿਬ ਦਾ ਨਾਮ ਸਾਰੇ ਜਾਣਦੇ ਨੇ ਕਿਉਂਕਿ ਕਾਫੀ ਬੱਚਿਆਂ ਨੂੰ ਜਿਹੜਾ ਉੱਥੇ
0: ਆਪਣੀਆਂ ਜੜਾਂ ਦੇ ਨਾਲ ਆਪਣੇ ਧਰਮ ਦੇ ਨਾਲ ਜੋੜਿਆ ਜਾਂਦਾ ਕਿਉਂਕਿ ਅੱਜ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨਸ਼ਿਆਂ ਦਾ ਜਿਹੜਾ ਉੱਥੇ ਚੱਲ ਰਿਹਾ ਹੈ ਕਹਿੰਦੇ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਤੇ ਉਸ ਸਨੈਰੀਓ ਦੇ ਵਿੱਚ ਅਗਰ ਬੱਚਿਆਂ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਪੜ੍ਹਾਇਆ ਜਾਂਦਾ ਤਾਂ ਐਜੂਕੇਸ਼ਨ ਤਾਂ ਸੇਮ ਬਾਕੀ ਸਕੂਲਾਂ ਦੇ ਨਾਲ ਦੀ ਹੈ ਬਟ ਇੱਕ ਐਡੀਸ਼ਨਲ ਜਿਹੜੀ ਸਾਨੂੰ ਧਰਮ ਦੇ ਨਾਲ ਉੱਥੇ ਜੋੜਿਆ ਜਾਂਦਾ ਤਾਂ ਬੱਚਾ ਜਿਹੜਾ ਹੈ ਇਹਨਾਂ ਸਾਰੇ ਵਿਕਾਰਾਂ ਤੋਂ ਦੂਰ ਰਹਿੰਦਾ ਹੈ ਆਪਣੇ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਆਪਣੇ ਧਰਮ ਨਾਲ ਜੁੜਿਆ ਰਹਿੰਦਾ ਤੇ ਇੱਕ ਐਡੀਸ਼ਨਲ ਉਹ ਜਿਹੜੀ ਚੀਜ਼ ਬੜੂ ਸਾਹਿਬ ਵਾਲੇ ਜੋ ਧਰਮ ਦਾ ਪ੍ਰਚਾਰ ਕਰ ਰਹੇ ਹੈ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ
1: ਬਹੁਤ ਵਧੀਆ ਤੁਸੀਂ ਕੀ ਕਹਿੰਦੇ ਜੀ ਕੰਮ ਕਰਕੇ ਆਏ ਹੋ ਇੱਥੇ ਲੋਕਲ ਵੀ ਕਮਿਊਨਿਟੀ ਦੇ ਨਾਲ ਜੁੜੇ ਹੋ ਤੇ ਅਕਸਰ ਇਵੈਂਟਸ ਦੇ ਵਿੱਚ ਸਭ ਜਗ੍ਹਾ ਤੇ ਪਾਰਟਿਸਪੇਟ ਕਰਦੇ ਰਹਿੰਦੇ ਹੋ ਸੋ ਥੋੜ੍ਹਾ ਜਿਹਾ ਕਿਉਂਕਿ ਬੱਚਿਆਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਵੈਸੇ ਰਿਲੀਜਨ ਨੂੰ ਆਪਾਂ ਥੋੜ੍ਹਾ ਜਿਹਾ ਹਾਲੇ ਭਾਵੇਂ ਰੋਕ ਦਿੰਦੇ ਹਾਂ ਪਰ ਮੈਂ ਇਸ ਗੱਲ ਦੇ ਉੱਤੇ ਧਿਆਨ ਜਾਂਦਾ ਕਿ ਵੀ ਆਪਾਂ ਬੱਚਿਆਂ ਨੂੰ ਜਦੋਂ ਉੱਥੇ ਰੇਸ ਕਰਦੇ ਹਾਂ ਉੱਥੋਂ ਦੇ ਬੱਚਿਆਂ ਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ ਸੋ ਫਾਰ ਜੀ ਕੋਈ ਚੇਂਜਿਸ ਲੱਗੀਆਂ ਕੁਛ ਫੈਮਿਲੀ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਇੰਟਰੈਕਟ ਕੀਤਾ ਥੋੜ੍ਹਾ ਬਹੁਤਾ ਕਿਉਂਕਿ ਜਿਹੜਾ ਸਪੈਸ਼ਲੀ ਜਿਹੜਾ ਪ੍ਰਿੰਸੀਪਲ ਹੈ ਜਾਂ ਟੀਚਰ ਹੈ ਉਹ ਹਰ ਬੱਚੇ ਨੂੰ ਉਸੇ ਐਂਗਲ ਨਾਲ ਦੇਖਦਾ ਪੂਰੀ ਤਰ੍ਹਾਂ
0: ਬਿਲਕੁਲ ਬਿਲਕੁਲ ਅੰਗਰਾਲ ਜੀ ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਇੰਡੀਆ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਤਾਂ ਸਾਨੂੰ ਛੋਟੀ ਛੋਟੀ ਕਹਾਣੀਆਂ ਸਿਖਾਉਂਦੇ ਸੀ ਔਰ ਅੰਤ ਦੇ ਵਿੱਚ ਇੱਕ ਅਖੀਰਲੀ ਲਾਈਨ ਸਿੱਖਿਆ ਦੀ ਹੁੰਦੀ ਸੀ ਵੀ ਲਾਲਚ ਬੁਰੀ ਬਲਾ ਹੈ ਜਾਂ ਵੀ ਲੋੜ ਕਾਢ ਦੀ ਮਾਂ ਹੈ ਜਾਂ ਕੁਛ ਇਸ ਤਰ੍ਹਾਂ ਦੀ ਉਸਦਾ ਮਤਲਬ ਕੀ ਹੁੰਦਾ ਸੀ ਉਹ ਸਾਡਾ ਜਿਹੜਾ ਹੈ ਚਰਿੱਤਰ ਬਣਾਉਣਾ ਹੁੰਦਾ ਸੀ ਸਾਡਾ ਕੈਰੈਕਟਰ ਨੂੰ ਬਿਲਡ ਕਰਨਾ ਹੁੰਦਾ ਸੀ ਜਾਂ ਘਰ ਦੇ ਵਿੱਚ ਜਿਹੜੀਆਂ ਦਾਦੀਆਂ ਨਾਨੀਆਂ ਹਨਾ ਜਾਂ ਬਜ਼ੁਰਗ ਹੋਰ ਜਿਹੜੇ ਹੁੰਦੇ ਸੀਗੇ ਉਹ ਸਾਨੂੰ ਸੋ ਸਾਖੀਆਂ ਕਦੇ ਮਤਲਬ ਫਰੀਜੀ ਦੀ ਕੋਈ ਉਹਨਾਂ ਨੇ ਬਾਤ ਸੁਣਾਉਣੀ ਕਦੀ ਬਾਬੇ ਨਾਨਕ ਦੀ ਸੁਣਾਉਣੀ ਕਦੀ ਪ੍ਰਹਲਾਦ ਭਗਤ ਦੀ ਸੁਣਾਉਣੀ ਤਾਂ ਉਹ ਜਿਹੜਾ ਸੀ ਜਿਵੇਂ ਕਹਿੰਦੇ ਨਾ ਕਿ ਵੀ ਇੱਕ ਬੂੰਦ ਬੂੰਦ ਪੈਂਦੀ ਰਹਿੰਦੀ ਤੇ ਉੱਥੇ ਨਿਸ਼ਾਨ ਬਣ ਜਾਂਦਾ ਤੇ ਬਚਪਨ ਤੋਂ ਜਦੋਂ ਅਸੀਂ ਸੁਣਦੇ ਰਹਿੰਦੇ ਹਾਂ ਕਿ ਜੇ ਅਸੀਂ ਸ਼ਾਇਦ ਤੁਹਾਨੂੰ ਯਾਦ ਹੋਏਗਾ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀ ਦਾਦੀ ਕਹਿੰਦੇ ਹੁੰਦੇ ਸੀ ਜਿਹੜਾ ਬੱਚਾ ਝੂਠ ਬੋਲਦਾ ਉਹਦਾ ਨੱਕ ਲੰਬਾ ਹੋ ਜਾਂਦਾ ਤਾਂ ਸਾਨੂੰ ਹੋਰ ਡਰ ਲੱਗਿਆ ਤੇ ਡਰ ਲੱਗਿਆ ਰਹਿੰਦਾ ਸੀ ਕਿ ਝੂਠ ਨਹੀਂ ਬੋਲਣਾ ਵੀ ਪਾਪ ਚੜਦਾ ਜਾਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਉਹ ਜਿਹੜਾ ਘਰ ਦਾ ਇੱਕ ਮਾਹੌਲ ਹੁੰਦਾ ਸੀ ਨਾ ਜਿਹੜੇ ਸਾਂਝੇ ਪਰਿਵਾਰਾਂ ਦਾ ਮਾਹੌਲ ਹੁੰਦਾ ਸੀ ਉਸ ਦੇ ਨਾਲ ਬੱਚੇ ਦੇ ਵਿੱਚ ਆਪਣੇ ਆਪ ਹੀ ਉਹ ਇਨਬਿਲਟ ਉਹ ਜਿਹੜੇ ਗੁਣ ਸੀ ਆ ਜਾਂਦੇ ਸੀ ਹੁਣ ਇੱਥੇ ਮੈਂ ਦੇਖਦੀ ਹਾਂ ਮਤਲਬ ਨਿਊਕਲੀਅਰ ਫੈਮਿਲੀਜ਼
1: ਹੈ ਝੂਠ ਬੋਲਣਾ ਬੰਦ ਕਰਤਾ ਜੀ
0: ਦੇਖੋ ਮੰਮੀ ਪਾਪਾ ਆਪਣੇ ਵਿਚਾਰੇ ਸ਼ਿਫਟਾਂ ਦੇ ਵਿੱਚ ਹਨਾ ਬੱਚਾ ਡੇ ਕੇਅਰ ਦੇ ਵਿੱਚ ਛੱਡਿਆ ਹੋਇਆ ਜਾਂ ਫਿਰ ਥੋੜਾ ਫਰਕ ਵੀ ਪੈ ਗਿਆ ਹਨਾ ਸਾਡੀਆਂ ਮਾਵਾਂ ਦੇ ਵਿੱਚ ਜਾਂ ਸਾਡੇ ਦੇ ਵਿੱਚ ਇੰਨਾ ਫਰਕ ਨਹੀਂ ਪਿਆ ਸੀਗਾ ਉਹ ਜਨਰੇਸ਼ਨ ਦੇ ਵਿੱਚ ਮੈਂ ਦੇਖਦੀ ਹਾਂ ਤਕਰੀਬਨ ਜਿਵੇਂ ਜੀ ਸਾਡੀ ਮਾਂ ਦਾ ਸੀਗਾ ਮਤਲਬ ਬੈਠਣਾ ਉੱਠਣਾ ਜਾਂ ਗੱਲਬਾਤ ਸਾਡੇ ਚ ਬਹੁਤਾ ਫਰਕ ਨਹੀਂ ਪਿਆ ਜਨਰੇਸ਼ਨ ਪਰ ਸਾਡੀ ਜਨਰੇਸ਼ਨ ਵਿੱਚ ਤੇ ਹੁਣ ਬੱਚਿਆਂ ਦੇ ਜਨਰੇਸ਼ਨ ਦੇ ਵਿੱਚ ਮੈਂ ਕਹਿੰਦੀ ਹਾਂ ਕਿ 180 degree ਦਾ ਫਰਕ ਪੈ ਗਿਆ ਕਿ ਇੰਨੀ ਸਪੀਡ ਦੇ ਨਾਲ ਪਿਛਲੇ 15-20 ਸਾਲਾਂ ਦੇ ਵਿੱਚ ਜਿਹੜੇ ਚੇਂਜਿਸ ਆਏ ਹੈ ਬਹੁਤ ਅੱਛੇ ਮੁਲਕ ਹੈਗੇ ਆ ਮੈਂ ਦੇਖ ਰਹੀ ਹਾਂ ਹਨਾ ਵੈਸਟ ਦੇ ਜਿਹੜੇ ਮੁਲਕ ਹੈ ਬਹੁਤ ਅੱਛੀਆਂ ਅੱਛੀਆਂ ਇੱਥੇ ਚੀਜ਼ਾਂ ਹਨ ਜਿਹੜੀਆਂ ਸਾਨੂੰ ਸਿੱਖਣੀਆਂ ਚਾਹੀਦੀਆਂ ਹਨ ਪਰ ਕਿਤੇ ਕਿਤੇ ਆਪਾਂ ਆਪਣਾ ਆਪ ਨਾ ਛੱਡੀਏ ਕਹਿੰਦੇ ਕਿ ਦਰਖਤ ਜਿੰਨਾ ਵੱਡੀ ਮਰਜ਼ੀ ਉਸਦੀਆਂ ਜਿਹੜੀਆਂ ਸ਼ਾਖਾਵਾਂ ਉਹਦੀਆਂ ਵੀ ਉਹਦੀ ਬ੍ਰਾਂਚਿਸ ਫੈਲ ਜਾਣ ਪਰ ਜੇ ਉਹ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦਾ ਹੈ ਤਾਂ ਫਿਰ ਉਹ ਸੁੱਕ ਜਾਂਦਾ ਹੈ ਜੇ ਆਪਾਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਵਾਂਗੇ ਕਿਤੇ ਨਾ ਕਿਤੇ ਮੈਂ ਦੇਖਦੀ ਹਾਂ ਜਿਹੜੇ ਆ ਨਵੇਂ ਪੇਰੈਂਟਸ ਹੈਗੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਉਹ ਸ਼ਾਇਦ ਜੜ੍ਹਾਂ ਤੋਂ ਕਿਤੇ ਡਿਸਕਨੈਕਟ ਹੋ ਗਏ ਤਾਂ ਉਹ ਬੱਚਿਆਂ ਨੂੰ ਕਨਵੇ ਨਹੀਂ ਕਰ ਪਾ ਰਹੇ ਜਿਹੜੀ ਚੀਜ਼ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੇ ਦਿੱਤੀ ਹੈ ਤਾਂ ਆਹ ਮੈਨੂੰ ਥੋੜਾ ਫਰਕ ਲੱਗ ਰਿਹਾ
1: ਹਾਂਜੀ ਕੁਛ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਛੁੱਟਦੀਆਂ ਜਾ ਰਹੀਆਂ ਬਟ ਅਦਰਵਾਈਜ਼ ਕਿਉਂਕਿ ਇਹ ਕੰਟਰੀ ਜਿਹੜੇ ਨੇ ਇੱਥੇ ਇੱਕ ਫੈਮਿਲੀ ਨੂੰ ਨਹੀਂ ਤੁਸੀਂ ਟੇਕ ਕੇਅਰ ਕਰਦੇ ਪਏ ਕੰਟਰੀ ਦਾ ਜਿਹੜਾ ਮੋਟੋ ਜੇ ਮੈਂ ਸਮਝਦਾ ਵੀ ਐਜ਼ ਏ ਹਰ ਸਿਟੀਜ਼ਨ ਜਿਹੜਾ ਉਹ ਇੰਪੋਰਟੈਂਟ ਹੈ ਤੇ ਉਹਦੇ ਚ ਬੱਚਾ ਵੀ ਤੇ ਬਜ਼ੁਰਗ ਵੀ ਇਸ ਕਰਕੇ ਤੁਸੀਂ ਦੇਖਿਆ ਹੋਏਗਾ ਵੀ ਸੀਨੀਅਰ ਲੋਕਾਂ ਨੂੰ ਵੀ ਇੱਥੇ ਮੌਜ ਲੱਗੀ ਕਿਉਂਕਿ ਉਹਨਾਂ ਨੂੰ

0: ਕਈ ਵਾਰੀ ਕਈ ਜਿਹੜੇ ਲਾਮੇ ਦੇ ਨੇ ਉਹ ਦੇਈ ਜਾਂਦਾ ਵੀ ਮਾਂ ਦਾ ਕਈ ਜ਼ਿੰਦਗੀ ਆ ਨਹੀਂ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਮੌਜ ਲੱਗੀ ਹੁੰਦੀ ਹੈ ਪਰ ਜਿਹੜੀ ਮਿਡਲ ਏਜ ਜਿਹੜੇ ਕੰਮ ਕਰਨ ਵਾਲੇ ਲੋਕੀ ਨੇ ਉਹਨਾਂ ਤੇ ਬਹੁਤ ਪ੍ਰੈਸ਼ਰ ਹੁੰਦਾ ਕਿ ਉਹਨਾਂ ਨੂੰ ਪਤਾ ਵੀ ਆਪਾਂ ਜ਼ਿੰਦਗੀ ਦਾ ਟਾਈਮ ਜਿਹੜਾ ਕੱਢਣਾ ਤੇ ਜੇ ਇਹ ਵਾਲੇ ਲੋਕੀ ਜਦੋਂ ਆਪਾਂ ਦੇਖਦੇ ਹਾਂ ਕੈਨੇਡੀਅਨ ਸਟਾਈਲ ਦੇ ਵਿੱਚ ਉਹ ਪੇਰੈਂਟਸ ਕੀ ਹੈ ਵੀ ਇੱਕ ਟੀਨੇਜਰ ਤੱਕ ਬੱਚਿਆਂ ਨੂੰ ਆਪਣੇ ਕੋਲ ਰੱਖਦੇ ਜਿੱਦਾਂ ਹੁਣ ਹਾਈ ਸਕੂਲ ਤੱਕ ਵੀ ਜਾਂ ਕਹਿ ਲਓ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਜਾਓ ਤੁਸੀਂ ਜਾਓ ਆਪਣੀ ਜਗ੍ਹਾ ਲੱਭੋ ਜਾ ਕੇ ਉੱਡ ਜਾਓ ਤੇ ਆਪਣੀ ਜ਼ਿੰਦਗੀ ਜੀਓ ਜੇ ਘਰ ਚ ਰਹਿਣਾ ਤੇ ਤੁਸੀਂ ਕੰਟਰੀਬਿਊਟ ਕਰਨਾ ਘਰ ਚ ਜੇ ਘਰ ਚ ਤੁਸੀਂ ਪੈਸੇ ਦੇਣੇ ਬਾਹਰ ਕੰਮ ਕਰਕੇ ਆਉਣਾ ਤੇ ਫਿਰ ਹਾਇਰ ਐਜੂਕੇਸ਼ਨ ਕਰੋ ਜੋ ਮਰਜ਼ੀ ਕਰੋ ਕਿਉਂਕਿ ਆਪਾਂ ਆਪਣਾ ਪੈਸਾ ਜਿਹੜਾ ਆਪਣੀ ਰਿਟਾਇਰਮੈਂਟ ਵਾਸਤੇ ਰੱਖਣਾ ਨਾ ਕਿ ਤੁਹਾਡੇ ਵਾਸਤੇ ਰੱਖਣਾ ਜਿਹੜਾ ਬੈਕ ਹੋਮ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਆਪਾਂ ਕਹਿੰਦੇ ਵੀ ਸਾਰਾ ਕੁਝ ਬੱਚੇ ਤੇ ਲਾ ਦਿਓ ਬੱਚਾ ਕਾਮਯਾਬ ਹੋਣਾ ਚਾਹੀਦਾ ਤੇ ਇਹਦੇ ਚ ਹੀ ਸਾਡੀ ਕਾਮਯਾਬੀ ਹੈ ਸੋ ਮਤਲਬ ਦੋਨੋਂ ਜਿਹੜੀਆਂ ਮੈਂ ਸਮਝਦਾ ਵੀ ਜਿਹੜੀਆਂ ਥਿਊਰੀਜ਼ ਨੇ ਜਾਂ ਦੋਨੋਂ ਜਿਹੜੇ ਕੰਮ ਕਰਨ ਦੇ ਤਰੀਕੇ ਆ ਉਹ ਥੋੜੇ ਡਿਫਰੈਂਟ ਹੋਣ ਕਰਕੇ ਕੁਛ ਚੀਜ਼ਾਂ ਚੇਂਜ ਹੋ ਗਈਆਂ ਪਰ ਕੁਛ ਚੀਜ਼ਾਂ ਜਿਹੜੀਆਂ ਨਹੀਂ ਚੇਂਜ ਹੋਈਆਂ ਉਹ ਲੋਕਾਂ ਦੇ ਤਾਣੇ ਮਿਹਣੇ ਜਿਹੜੇ ਹੁੰਦੇ ਆ ਸੋਸਾਇਟੀ ਦੇ ਉਹ ਇੱਥੇ ਵੀ ਲੋਕੀ ਜਦੋਂ ਇਕੱਠੇ ਬਹਿੰਦੇ ਆ ਕੇ ਤੇ ਇੱਕ ਦੂਜੇ ਨੂੰ ਜੱਜ ਕਰਦੇ ਆ ਤਾਣੇ ਦਿੰਦੇ ਆ ਮਿਹਣੇ ਦਿੰਦੇ ਆ ਅੱਜ ਉਹਦੇ ਤੇ ਇੱਕ ਛੋਟੀ ਜਿਹੀ ਆਪਾਂ ਗੱਲਬਾਤ ਸੁਣਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਉਹਦੇ ਤੇ ਵਿਚਾਰ ਵੀ ਦਿੰਦੇ ਰਹਾਂਗੇ ਨਾਲ ਨਾਲ ਤੇ ਗੱਲਬਾਤ ਕਿਉਂਕਿ ਤੁਸੀਂ ਆਏ ਹੋ ਤੁਸੀਂ ਕਾਫੀ ਇਹਦੇ ਬਾਰੇ ਸੋਸਾਇਟੀ ਦੇ ਰਿਲੇਟਡ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰਦੇ ਹਾਂ ਇੱਕ ਛੋਟੀ ਜਿਹੀ ਸਟੂਡੀਓ ਦੀ ਬ੍ਰੇਕ ਲੈਣੀ ਤੇ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਸਬਰੰਗ ਰੇਡੀਓ 94.7 ਐਫਐਮ ਤੇ ਜੀ
1: The time is 3 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam har hafte week ante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam.
2: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF. 94.7 FM.
4: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਾਬਲੰਗ ਰੇਡੀਓ 94.7 ਆਪਣੇ ਸਾਰੇ ਲਿਸਨਰਸ ਦਾ ਤੇ ਅੱਜ ਦੇ ਪ੍ਰੋਗਰਾਮ ਚ ਕੁਛ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਚਰਨਦੀਪ ਕੌਰ ਜੀ ਜਿਹੜੇ ਨੇ ਸਾਡੇ ਨਾਲ ਸ਼ਾਮਿਲ ਹੋਏ ਆ ਸਟੂਡੀਓ ਦੇ ਵਿੱਚ ਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਆਪਾਂ ਥੋੜੀ ਆਪਣੀ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਕਿਉਂਕਿ ਜਿਹੜੀ ਚੀਜ਼ ਮੈਂ ਕਰਨਾ ਚਾਹ ਰਿਹਾ ਦੱਸਣਾ ਚਾਹ ਰਿਹਾ ਪਹਿਲਾਂ ਤਾਂ ਇਹ ਸੁਣ ਲੈਂਦੇ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਇਹ ਕਰਦੇ ਹਾਂ ਇਸ ਰਿਪੋਰਟ ਤੋਂ ਬਾਅਦ
5: ਇਸ ਸਾਲ ਕੀ ਹੈ ਜੋਬ ਕਰ ਰਹੀ ਹੈ ਜਾਂ ਪੜ੍ਹਾਈ ਕਰ ਰਹੀ ਹੈ ਜਾਂ ਕੁਛ ਨਹੀਂ ਕਰ ਰਹੀ ਉਹ ਅਗਰ ਲੋਕਾਂ ਕੀ ਨਜ਼ਰੋਂ ਮੇ ਆਤੀ ਹੈ ਤਾਂ ਸਭ ਸੇ ਪਹਿਲਾ ਸਵਾਲ ਲੋਕ ਕਿਆ ਪੁੱਛੇਂਗੇ ਬਿਲਕੁਲ ਸਹੀ ਲੋਕ ਇਹੀ ਪੁੱਛੇਂਗੇ ਸ਼ਾਦੀ ਕਬ ਕਰ ਰਹੀ ਹੋ इसी तरह से एक कपल जिसकी शादी को अगर साल डेढ़ साल दो साल हो गया है और उनके कोई बच्चा नहीं है तो सबसे पहला सवाल लोग उनसे जो पूछते हैं इनफैक्ट परेशान कर देते हैं पूछ पूछ के वो ये सवाल होता है कि खुशखबरी कब दे रहे हो बच्चा कब प्लान कर रहे हो और अगर यहां आपको लग रहा है कि इनको परेशान किया जा रहा है तो सोसाइटी या समाज कितना क्रूअल हो सकता है ये पूछना है तो एक ऐसे लड़के से पूछिए जिसकी डिग्री पूरी हो गई है डिग्री पूरी होने के बाद वो घर आया है हो सकता है उसके घर वालों को उसकी जरूरत हो सकता है बच्चे की

0: दो कैटेगरी इनकी बनाई गई है। पहली कैटेगरी है सेल्फ रिगार्डिंग डिसीजंस। सेल्फ रिगार्डिंग का मतलब ऐसी चीजें जिनका खुद की लाइफ पे सबसे ज्यादा फर्क पड़ेगा। फॉर एग्जांपल, आपको क्या डिग्री करनी है, आपको क्या काम करना है।
1: एक बार फिर तो स्वागत है जी सबलंग रेडियो 94.7 अपने सारे लिसनर्स दा। आज दे इस खूबसूरत दोपहर दे प्रोग्राम जेड़ा कि तुसी 1 बजे तो लेके 5 बजे तक सुनते हो। मैं राजेश ते मेरे नाल अज साडे साथी ने जी चरणदीप जी जेड़े कि एक बार बहुत बहुत सारे दा स्वागत है। फेसबुक वाले दोस्तों दा भी बहुत बहुत स्वागत है तुहाडा भी जी। ते आई होप भी जेड़े दोस्त प्रोग्राम सुन रहे हैं एक बड़ा इंपोर्टेंट टॉपिक आप डिस्कस कर रहे हैं जी जेड़ा है ना हुणे हुणे डिस्कस कीता है। सो मैं चाहवांगा भी ओहदे ते थोड़ी जी गलबात करिए पहला आपां क्योंकि बच्चे जेड़े ने या जेड़ा समाज है एक किस तरह डिक्टेटर दे रूप दे विच काम करदा ते आम बच्चा जां कोई आम इंसान कोई भी काम करना चाहे तो उहनूं रोकिया जांदा बेसिकली जां कह लो भी उहनूं मैनूं लगदा भी तुसीं अपने शब्दां नूं ज्यादा वधिया तरीके नाल उहनूं परोके गलबात कर पाओगे तो क्योंकि जी
2: राजेश जी मैं सोचदी हां कि जिवें कहंदे कि 84 लाख जूनां तों बाद इह सानूं जून मिली है हैना जिहड़ी असीं इंसान बणे आ ते पता नहीं साडी जिंदगी समाज जी रिहा असीं सानूं इह जिंदगी मिली है इंसान दी पर सानूं जीण दा हक जिहड़ा समाज किते ना किते उह साडा खो रिहा। समाज दे विच सब तों पहलां तां साडा परिवार है
1: जी।
2: देखदी हां कई पेरेंट्स बेचारे आप ठीक ठाक जे पढ़े हुंदे हैं पर बच्चियां ते इन्ना ज्यादा प्रेशर हुंदा है कि मेरे जो सपने रह गए वो मेरा बच्चा पूरा करेगा। मेरा शायद सपना सी मैं वकील बना पर मैं नहीं बन पाई ते मैं कहूं कि हुण मेरा बच्चा जड़ा वो वकील बनेगा और मेरा बच्चे दा शायद इंटरस्ट होवे कि मैं अच्छा वायलन प्लेयर बना ते मैं उसनू फोर्स करके कि नहीं तू लॉ ही पढ़ना है तू इस तरह ही करना है तां वो बेचारा बच्चा अपनी जिंदगी कदों जिएगा। ਇਹ ਜਿਹੜਾ ਸਮਾਜ ਦਾ ਜਿਹੜਾ ਇੱਕ ਸੈੱਟ ਪੈਟਰਨ ਹੈਗਾ ਅਸੀਂ ਕੋਈ ਵੀ ਚੀਜ਼ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹਾਂ ਕਿ ਵੀ ਹਾਂ ਮੇਰਾ ਬੱਚਾ ਜਿਹੜਾ ਹੈ ਉਹ ਸਟੱਡੀ 'ਚ ਪਰਫੈਕਟ ਹੋਵੇ ਉਹਦਾ ਕਰੀਅਰ ਪਰਫੈਕਟ ਹੋਵੇ ਉਸਨੂੰ ਇੱਕ ਅੱਛੇ ਪੈਕੇਜ 'ਤੇ ਜੋਬ ਮਿਲੇ ਐਵਰੀਥਿੰਗ ਪਰਫੈਕਟ ਹੋਵੇ ਪਰ ਮੇਰੇ ਹਿਸਾਬ ਨਾਲ ਪਰਫੈਕਟ ਹੋਣ ਤੋਂ ਜ਼ਿਆਦਾ ਇੰਪੋਰਟੈਂਟ ਹੈ ਰੀਅਲ ਹੋਣਾ
1: ਜੀ ਜੀ।
2: ਜੋ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਉਹ ਉਸ 'ਤੇ ਸਾਡਾ ਇਖਤਿਆਰ ਹੋਵੇ ਅਸੀਂ ਆਪਣੇ ਹਿਸਾਬ ਨਾਲ ਉਸਨੂੰ ਜੀ ਪਾਈਏ। ਸਮਾਜ ਦੀ ਜਿਹੜੀ ਹੈ ਉਹ ਮਤਲਬ ਠੀਕ ਹੈ ਸਮਾਜ ਦੇ ਵਿੱਚ ਰਹਿ ਰਹੇ ਹਾਂ ਤਾਂ ਸਮਾਜ ਦੇ ਰੂਲਸ ਆਪਾਂ ਨੂੰ ਜ਼ਰੂਰ ਜਿਹੜੇ ਹੈ ਉਹ ਫੋਲੋ ਕਰਨੇ ਚਾਹੀਦੇ ਆ ਪਰ
1: ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਮਾਜ ਦੇ ਰੂਲ ਨਹੀਂ ਫੋਲੋ ਕਰਨੇ ਚਾਹੀਦੇ ਜਿਹੜੇ ਸਾਡੇ ਐਕਚੁਅਲ ਰੂਲ ਹੈ ਕੰਸਟੀਟਿਊਸ਼ਨ ਜਿਹੜੇ ਹਨ ਲੀਗਲ ਜਿਹੜੇ ਆਪਾਂ ਬਾਈਂਡਿੰਗਸ ਆ ਉਹਦੇ ਨਾਲ ਚੱਲਣਾ ਚਾਹੀਦਾ ਸਮਾਜ ਕਿਉਂਕਿ ਹਰ ਰੂਲ ਜਿਹੜਾ ਬਣਾਉਂਦਾ ਉਹ ਸਮਟਾਈਮਸ ਪੂਰੇ ਸਹੀ ਨਹੀਂ ਹੁੰਦੇ ਕਿਉਂਕਿ ਉਹ ਰੂਲ ਜਿਹੜੇ ਨੇ ਉਹਨਾਂ ਦੇ ਉਹ ਇਸ ਤਰ੍ਹਾਂ ਦੇ ਬਣਾ ਦਿੰਦਾ ਵੀ ਆਮ ਬੰਦੇ ਨੂੰ ਪਰੇਸ਼ਾਨ ਕਰਨ ਵਾਲੇ ਜਿਹੜੇ ਜਿੱਦਾਂ ਕਹਿੰਦੇ ਨਾ ਹਿਸਟਰੀ ਜਿਹੜੀ ਉਹ ਵਿਨਰਸ ਵੱਲੋਂ ਲਿਖੀ ਜਾਂਦੀ ਹੈ ਇਸੇ ਤਰੀਕੇ ਨਾਲ ਜਿਹੜੇ ਇਸ ਤਰ੍ਹਾਂ ਦੇ ਰੂਲ ਹੁੰਦੇ ਨੇ ਜਿਨ੍ਹਾਂ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਕਿਤੇ ਰਿਟਨ ਕੁਛ ਨਹੀਂ ਹੁੰਦੀ ਬਟ ਉਹ ਸੈਲਫ ਇੰਪੋਜ਼ਡ ਹੁੰਦੇ ਨੇ ਉਹ ਸਮਾਜ ਵੱਲੋਂ ਬੰਦੇ ਦੇ ਉੱਤੇ ਲਾਤੇ ਜਾਂਦੇ ਨੇ ਲੇਡੀ ਤੇ ਲਾਤੇ ਜਾਂਦੇ ਨੇ ਜਿਹਦੀ ਐਕਚੁਅਲ ਚ ਕੋਈ ਵੈਲਿਊ ਹੁੰਦੀ ਨਹੀਂ ਬਟ ਉਹ ਇੰਨੇ ਕਰੂਅਲ ਹੁੰਦੇ ਨੇ ਕਈ ਵਾਰੀ ਜਿੱਦਾਂ ਦੋ ਤਿੰਨ ਚੀਜ਼ਾਂ 'ਚ ਸਿੱਖ ਰਹੇ ਸੀ ਵੀ ਹੈ ਨਾ ਆਂਢੀ ਗੁਆਂਢੀ ਲੋਕੀ ਆ ਜਾਂਦੇ ਨੇ ਵੀ ਆਪਕਾ ਬੇਟਾ ਕਿਆ ਕਰ ਰਿਹਾ ਹੈ ਕੌਣ ਸੀ ਕਲਾਸ 'ਚ ਗਿਆ ਜਾਂ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰਕੇ ਆ ਗਿਆ ਜਿੱਦਾਂ ਮੈਂ ਖੁਦ ਕੁਛ ਪਰਸਨਲੀ ਫੈਮਲੀਜ਼ ਨੂੰ ਜਾਣਦਾ ਬੜੇ ਇੰਟੈਲੀਜੈਂਟ ਤੇ ਵਧੀਆ ਬੱਚੇ ਜਿਹੜੇ ਉਹਨਾਂ ਨੇ ਡਿਗਰੀਜ਼ ਕਰ ਲਈਆਂ ਸਾਰਾ ਕੁਛ ਕਰ ਲਿਆ ਇੱਕ ਤੋਂ ਵਿਚਾਰਾ ਆਪਣੇ ਆਪ 'ਚ ਸਟਰਗਲ ਕਰ ਰਿਹਾ ਕਿਉਂਕਿ ਬਾਹਰ ਦਾ ਸਿਸਟਮ ਇਸ ਤਰ੍ਹਾਂ ਦਾ ਬਣਿਆ ਵੀ ਉਹਨੂੰ ਜੋਬ ਨਹੀਂ ਮਿਲ ਪਾ ਰਹੀ ਤੇ ਦੂਜਾ ਜਿਹੜੇ ਇਹ ਆਂਢੀ ਗੁਆਂਢੀ ਜਾਂ ਜਿਹੜੇ ਨੋਨ ਫੈਮਲੀ ਮੈਂਬਰਸ ਜਿਹੜੇ ਨੇ ਉਹ ਦੁਖੀ ਕਰ ਕਰਕੇ ਉਹਨਾਂ ਨੂੰ ਕਰ ਦਿੰਦੇ ਨੇ ਵੀ ਅਗਲੇ ਦੀ ਮਰਜ਼ੀ ਉਹ ਪੜ੍ਹੇ ਨਾ ਪੜ੍ਹੇ ਕਹਿੰਦਾ ਬਸ ਜੋਬ ਕਰੇ ਨਾ ਕਰੇ ਜਾਂ ਜੋ ਵੀ ਕਰੇ ਜੇ ਕੋਈ ਕੁੜੀ ਆਪਣੀ ਲਾਈਫ ਨੂੰ ਇਸ ਗੱਲ ਤੇ ਪ੍ਰਾਇਓਰਟੀ ਦੇਣਾ ਕਰਨਾ ਚਾਹੁੰਦੀ ਹੈ ਵੀ ਮੈਂ ਆਪਣੀ ਪਹਿਲੇ ਲਾਈਫ ਸੈਟਲ ਕਰਨੀ ਹੈ ਫੈਮਲੀ ਰੇਜ਼ ਕਰਨਾ ਜਾਂ ਫੈਮਲੀ ਬਣਾਉਣਾ ਮੇਰੀ ਪ੍ਰਾਇਓਰਟੀ ਨਹੀਂ ਹੈਗੀ ਤੇ ਅੱਜ ਮੈਂ ਵੈਸੇ ਪਹਿਲਾਂ ਇਹ ਵੀ ਟੋਪਿਕ ਵੀ ਕੀਤਾ ਸੀ ਗੱਲ ਤੇ ਸੋ ਆਈ ਥਿੰਕ ਵੀ ਉਹ ਚੀਜ਼ਾਂ ਨੂੰ ਥੋੜਾ ਧਿਆਨ ਚ ਰੱਖਣਾ ਚਾਹੀਦਾ ਜੀ।
2: ਸਾਡੇ ਮੈਂ ਅਗਰ ਆਪਣੀ ਫੈਮਲੀ ਦੀ ਗੱਲ ਕਰਾਂ ਸਾਡਾ ਨਾ ਥੋੜਾ ਪ੍ਰੋਗਰੈਸਿਵ ਜੀ ਫੈਮਲੀ ਹੈਗੀ ਆ ਤੇ ਲਾਸਟ ਈਅਰ ਮੇਰੇ ਸਨ ਇਨ ਲਾਅ ਇੱਥੇ ਆਏ ਬੇਟੀ ਸਾਡੀ ਪਹਿਲਾਂ ਹੀ ਇੱਥੇ ਸੀ ਤੇ ਆ ਕੇ ਉਹ ਹਫਤੇ 10 ਦਿਨ ਦੇ ਵਿੱਚ ਹੀ ਉਹ ਥੋੜਾ ਅਨਕੰਫਰਟੇਬਲ ਹੋ ਗਏ ਕਿ ਵੀ ਮੈਨੂੰ ਜੌਬ

0: ਦੇਖਣੀ ਹੈ ਜਾਂ ਕੁਝ ਹੈ ਤੇ ਮੇਰਾ ਬੇਟਾ ਉਹਨਾਂ ਨੂੰ ਕਹਿ ਰਿਹਾ ਕਿ ਭਾਜੀ ਵੀ ਇਹ ਇਹ ਵਾਲਾ ਕੰਫਰਟੇਬਲ ਟਾਈਮ ਤੁਹਾਨੂੰ ਫਿਰ ਨਹੀਂ ਮਿਲਣਾ ਇੱਕ ਵਾਰੀ ਜਦੋਂ ਤੁਸੀਂ ਮਤਲਬ ਉਸ ਦੇ ਵਿੱਚ ਪੈ ਗਏ ਯੂ ਹੈਵ ਐਂਪਲ ਟਾਈਮ ਯੂ ਇੰਜੋਏ ਯੋਰ ਲਾਈਫ ਵੀ ਜਿਹੜਾ ਤੁਸੀਂ ਆਹ ਹੁਣ ਟਾਈਮ ਦੇਣਾ ਤੁਹਾਡੇ ਕੋਲ ਫ੍ਰੀ ਟਾਈਮ ਹੈ ਤੇ ਉਹ ਮੈਂ ਵੀ ਉਸਨੇ ਕਹਿ ਰਹੀ ਵੀ ਬੇਟਾ ਕੋਈ ਗੱਲ ਨਹੀਂ ਵੀ ਇਹ ਤਾਂ ਰਿਜਕ ਤਾਂ ਪਰਮਾਤਮਾ ਨੇ ਦੇਣਾ ਹੁੰਦਾ ਮਿਲ ਜਾਏਗਾ ਮਹੀਨਾ ਦੋ ਮਹੀਨੇ ਜੋ ਵੀ ਤਰ੍ਹਾਂ ਹੈ ਵੀ ਜੇ ਹੁਣ ਤੁਸੀਂ ਮਤਲਬ ਇੱਥੇ ਆਏ ਹੋ ਤੇ ਆਹ ਜਿਹੜਾ ਤੁਹਾਡਾ ਫ੍ਰੀ ਟਾਈਮ ਹੈ ਇਸ ਨੂੰ ਮਤਲਬ ਇੰਜੋਏ ਕਰੋ ਹੈ ਨਾ ਦੇਖੋ ਵੀ ਇੱਕ ਨਵੀਂ ਕੰਟਰੀ ਦੇ ਵਿੱਚ ਆਏ ਹੋ ਤਾਂ ਉਹ ਥੋੜਾ ਜਿਹਾ ਪਰੇਸ਼ਾਨ ਸੀ ਕਿ ਮਤਲਬ ਬਾਕੀ ਫੈਮਿਲੀਜ਼ ਦਾ ਪ੍ਰੈਸ਼ਰ ਹੁੰਦਾ ਕਿ ਵੀ ਨਹੀਂ ਤੈਨੂੰ ਆਉਂਦੇ ਸਰ ਤੈਨੂੰ ਜੋਬ ਦੇਖਣੀ ਚਾਹੀਦੀ ਹੈ ਜਾਂ ਤੈਨੂੰ ਕਰਨਾ ਚਾਹੀਦਾ ਇਹ ਇਹਨਾਂ ਦਾ ਥੋੜਾ ਡਿਫਰੈਂਟ ਉਹ ਹੈਗਾ
1: ਜੀ ਜੀ ਬੰਦਿਆਂ ਨੂੰ ਕਈ ਵਾਰੀ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਅੱਗੇ ਮੈਂ ਕਿਹਾ ਵੀ ਸਮਾਜ ਦੀਆਂ ਸਾਰੀਆਂ ਗੱਲਾਂ ਨੀ ਮੰਨਣ ਦੀ ਲੋੜ ਹੁੰਦੀ ਸਮਾਜ ਕਿਉਂਕਿ ਤੁਹਾਨੂੰ ਇਹ ਕਹਿੰਦਾ ਕਿ ਵੀ ਬੰਦਾ ਜਿਹੜਾ ਹੈ ਉਹੀ ਸਾਰਾ ਘਰ ਦਾ ਕੰਮ ਕਰੇਗਾ ਪੈਸੇ ਅਰਨਿੰਗ ਵਾਲਾ ਤੇ ਲੇਡੀ ਜਿਹੜੀ ਹੈ ਉਸ ਤੋਂ ਵੀ ਵੱਧ ਕੰਮ ਕਰੇਗੀ ਘਰ ਦਾ
0: ਡਬਲ
1: ਡਿਊਟੀ ਹੋਏਗੀ ਬੰਦਾ ਆਏਗਾ ਕੰਮ ਤੋਂ ਤੇ ਆ ਕੇ ਕਹੇਗਾ ਵੀ ਲੈ ਮੈਂ ਥੱਕ ਗਿਆ ਹੁਣ ਬੱਸ ਲਿਆਓ ਜੀ ਮੇਰੀ ਸੇਵਾ ਕਰੋ ਦਿਸ ਦੈਟ ਚਾਹੇ ਲੇਡੀ ਵੀ ਸਾਰਾ ਦਿਨ ਤੋਂ ਕੰਮ ਕਰਦੀ ਉਸ ਤੋਂ ਵੀ ਜ਼ਿਆਦਾ ਥੱਕੀ ਹੋਵੇ ਤੇ ਪਰ ਦੂਜੇ ਪਾਸੇ ਇਹ ਹੈ ਵੀ ਜੇ ਬੰਦਾ ਜਿਹੜਾ ਹੈ ਜੇ ਉਹ ਕਹੇ ਮੈਂ ਘਰ ਦੇ ਜਾਂ ਬਾਕੀ ਚੀਜ਼ਾਂ ਜ਼ਿੰਮੇਵਾਰੀ ਚੁੱਕਦਾ ਵਾਂ ਤੇ ਲੇਡੀ ਕਹੇਗੀ ਵੀ ਨਹੀਂ ਜੀ ਮਤਲਬ ਜੋ ਸਿਸਟਮ ਬਣੇ ਆ ਤੇ ਸਟੇਟਸ ਕਿਉਂ ਜਿਹਨੂੰ ਕਹਿੰਦੇ ਨਾ ਜੀ ਇੱਕ ਉਹਨੂੰ ਤੋੜਨ ਦੀ ਮੇਰੇ ਖਿਆਲ ਨਾਲ ਲੋੜ ਹੈ ਤਦੇ ਇੱਕ ਵਧੀਆ ਸਮਾਜ ਜਿਹੜਾ ਸਿਰਜਿਆ ਜਾ ਸਕਦਾ ਜੀ
0: ਹਾਂਜੀ ਹਾਂਜੀ ਮੈਂ ਨਾ ਮੇਰੇ ਇੱਕ ਧਿਆਨ ਚ ਆ ਗਿਆ ਮੈਂ ਆਪਣੀ ਬੇਟੀ ਲਈ ਇੱਕ ਟੀਚਿੰਗ ਹੀ ਲਿਖੀ ਸੀ ਮੈਨੂੰ ਥੋੜਾ ਜਿਹਾ ਲਿਖਣ ਦਾ ਸ਼ੌਂਕ ਹੈ ਇਹ ਗੱਲ ਮੇਰੀ ਬੇਟੀ ਲਈ ਹਾਂ ਸਮਝਦੀ ਹਾਂ ਬਹੁਤ ਮੁਸ਼ਕਿਲ ਹੈ ਸਮਾਜ ਦੇ ਢਾਂਚੇ ਵਿੱਚ ਫਿੱਟ ਆਉਣਾ ਮੁਸ਼ਕਿਲ ਹੈ ਇੱਕ ਪਰਫੈਕਟ ਕੁੜੀ ਦੀ ਪਰਫੈਕਟ ਐਗਜ਼ਾਮਪਲ ਬਣ ਜਾਣਾ ਕੋਈ ਤੇਰੀ ਬੋਲਚਾਲ ਚ ਨੁਕਸ ਕੱਢਦਾ ਹੈ ਕਿਸੇ ਨੂੰ ਨਾਪਸੰਦ ਹੈ ਤੇਰਾ ਪ੍ਰੋਫੈਸ਼ਨਲ ਵੁਮਨ ਬਣ ਜਾਣਾ ਲੋਕਾਂ ਨੂੰ ਅਸੱਭਿਅਕ ਲੱਗਦਾ ਹੈ ਤੇਰਾ ਖੁੱਲ ਕੇ ਖਿੜਖਿੜਾਉਣਾ ਲੋਕਾਂ ਨੂੰ ਅਸੱਭਿਅਕ ਲੱਗਦਾ ਹੈ ਤੇਰਾ ਖੁੱਲ ਕੇ ਖਿੜਖਿੜਾਉਣਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਤੇਰਾ ਅੰਦਰ ਹੀ ਅੰਦਰ ਦਰਦ ਨੂੰ ਛੁਪਾਉਣਾ ਅੱਕ ਗਈ ਏ ਦੁਨੀਆ ਦੀ ਸੁਣਦੇ ਸੁਣਦੇ ਥੱਕ ਗਈ ਏ ਅਧੂਰੇ ਸੁਪਨੇ ਬੁਣਦੇ ਤਾਂ ਅੱਜ ਇੱਕ ਗੱਲ ਦੀਪ ਦੀ ਸੁਣ ਧਿਆਨ ਨਾਲ ਨਾ ਰੱਖ ਕਿਸੇ ਤੋਂ ਉਮੀਦ ਆਪਣੇ ਹੋਣ ਜਾਂ ਪਰਾਏ ਇਹ ਉਮੀਦਾਂ ਹੀ ਨੇ ਜਿਸਨੇ ਸਭ ਦੇ ਦਿਲ ਦੁਖਾਏ ਨਾ ਰੱਖ ਕਿਸੇ ਤੋਂ ਉਮੀਦ ਆਪਣੇ ਹੋਣ ਜਾਂ ਪਰਾਏ ਇਹ ਉਮੀਦਾਂ ਹੀ ਨੇ ਜਿਸਨੇ ਸਭ ਦੇ ਦਿਲ ਦੁਖਾਏ ਚੱਕ ਮਿਸ਼ਾਲ ਆਪਣੇ ਹੁਨਰ ਦੀ ਤੇ ਮੰਜ਼ਿਲ ਵੱਲ ਚੱਲ ਜਾਣਦੀਆਂ ਹਰ ਰੋਜ਼ ਬਿਹਤਰ ਹੁੰਦੀ ਜਾਏਗੀ ਅੱਜ ਨਾਲੋਂ ਕੱਲ ਅੱਜ ਨਾਲੋਂ ਕੱਲ ਤਾਂ ਮੇਰੀ ਕੁਛ ਟੀਚਿੰਗ ਇਸ ਤਰ੍ਹਾਂ ਹੀ ਹੈ ਕਿ ਆਪਣੇ ਆਪਣੇ ਤੇ ਫੋਕਸ ਕਰ ਆਪਣੇ ਸੁਪਨਿਆਂ ਤੇ ਫੋਕਸ ਕਰ ਕਿਉਂਕਿ ਜੋ ਤੂੰ ਸੁਪਨੇ ਦੇਖੇ ਹੈ ਮੈਂ ਕਹਿੰਦੀ ਹਾਂ ਕਿ ਕਿਉਂ ਅਸੀਂ ਸੋਚੀਏ ਕਿ ਕੋਈ ਸੁਪਨਿਆਂ ਦਾ ਰਾਜਕੁਮਾਰ ਆਏਗਾ ਚਿੱਟੇ ਘੋੜੇ ਤੇ ਚੜ ਕੇ ਤੇ ਉਹ ਮੇਰੇ ਸੁਪਨੇ ਪੂਰੇ ਕਰੇਗਾ ਮੇਰੇ ਸੁਪਨੇ ਮੇਰੇ ਹੈ ਤਾਂ ਉਹ ਸੁਪਨੇ ਪੂਰੇ ਕਰਨ ਵਾਸਤੇ ਜਿਹੜੇ ਐਫਰਟ ਹਨ ਆਪਣੇ ਹੁਨਰ ਦੀ ਜਿਹੜੀ ਮਿਸਾਲ ਚੱਕਣੀ ਹੈ ਉਹ ਵੀ ਲੜਕੀ ਨੂੰ ਆਪ ਹੀ ਚੱਕਣੀ ਹੈ ਜ਼ਰੂਰ ਇਹ ਕਿਉਂ ਉਮੀਦ ਰੱਖੇ ਕਿ ਕੋਈ ਆਏਗਾ ਰਾਜਕੁਮਾਰ ਜੋ ਮੇਰੇ ਸੁਪਨੇ ਪੂਰੇ ਕਰੇਗਾ ਤਾਂ ਲੜਕੀਆਂ ਦੇ ਲਈ ਇਹ ਮੇਰਾ ਇੱਕ ਸੁਨੇਹਾ ਹੈ ਮੈਂ ਆਪਣੀ ਬੇਟੀ ਲਈ ਲਿਖਿਆ ਸੀ ਤਾਂ ਮੈਂ
1: ਉਸਨੂੰ ਲਿਖਿਆ ਹੈ ਜਿਹੜੀ ਬੁੱਧ ਦੀ ਜਿਹੜੀ ਸਿੱਖਿਆ ਹੈ ਨਾ ਉਹਦੇ ਚ ਵਰਡਿੰਗ ਹੈ ਬੇਸਿਕਲੀ ਵੀ ਕਹਿੰਦੇ ਵੀ ਆਸ਼ਾ ਹੈ ਤਾਂ ਨਿਰਾਸ਼ਾ ਹੈ ਜੇ ਤੁਸੀਂ ਕਿਸੇ ਕੋਲ ਆਸ਼ਾ ਹੀ ਨਹੀਂ ਰੱਖੀ ਵੀ ਕੋਈ ਮੇਰੇ ਵਾਸਤੇ ਕੁਛ ਕਰੇਗਾ ਨਹੀਂ ਕਰੇਗਾ ਤੇ ਨਿਰਾਸ਼ਾ ਕਾਹਦੀ ਹੋਣੀ ਤੁਸੀਂ ਆਪਣੇ ਆਪ ਜੋ ਕੰਮ ਕਰਨੇ ਉਹ ਕਰੋ ਕਈ ਵਾਰੀ ਕੀ ਹੁੰਦਾ ਵੀ ਆਪਾਂ ਜ਼ਿੰਦਗੀ ਚ ਕੁਛ ਚੰਗਾ ਕਰਦੇ ਹਾਂ ਤੇ ਇਹ ਆਸ ਲਾ ਬੰਦੇ ਵੀ ਸ਼ਾਇਦ ਦੂਜੇ ਵੀ ਸਾਨੂੰ ਜਿਹੜੇ ਨੇ ਉਸੇ ਤਰੀਕੇ ਨਾਲ ਹੀ ਟ੍ਰੀਟ ਕਰਨਗੇ ਉਸੇ ਤਰੀਕੇ ਦੇ ਨਾਲ ਸਾਨੂੰ ਵਧੀਆ ਕਈ ਵਾਰੀ ਆਪਾਂ ਕਿਸੇ ਨੂੰ ਸਪੋਜ਼ ਕਰੋ ਵੀ ਕੁਛ ਦਿੱਤਾ ਤੇ ਆਪਾਂ ਸਮਝਦੇ ਹਾਂ ਵੀ ਉਹ ਬੰਦਾ ਵੀ ਮੈਨੂੰ ਉਦਾਂ ਹੀ ਕਰੇਗਾ ਤੁਹਾਡੀ ਮਰਜ਼ੀ ਵੀ ਤੁਸੀਂ ਕਿਸੇ ਨੂੰ ਕਿੱਦਾਂ ਟ੍ਰੀਟ ਕਰਨਾ ਇਹ ਉਹਦੀ ਮਰਜ਼ੀ ਉਹ ਤੁਹਾਨੂੰ ਉਸ ਤਰ੍ਹਾਂ ਟ੍ਰੀਟ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਜਾਂ ਚਾਹੁੰਦੀ ਹੈ ਤੇ ਆਈ ਥਿੰਕ ਵੀ ਇਹ ਆਸ਼ਾ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਫਿਰ ਬੰਦਾ ਸੁਖੀ ਰਹਿੰਦਾ ਆਪਣੀ ਜ਼ਿੰਦਗੀ
0: ਬਿਲਕੁਲ ਬਿਲਕੁਲ ਕਿਉਂਕਿ ਇਹ ਜਿਹੜੀ ਉਹ ਕਹਿੰਦੇ ਜੇ ਇਹ ਉਮੀਦਾਂ ਹੀ ਨੇ ਜਿਸਨੇ ਸਭ ਦੇ ਦਿਲ ਦੁਖਾਏ ਜਦੋਂ ਆਪਾਂ ਉਮੀਦ ਰੱਖ ਲੈਂਦੇ ਹਾਂ ਫਿਰ ਉਹ ਪੂਰੀ ਨਹੀਂ ਹੁੰਦੀ ਫਿਰ ਸਾਨੂੰ ਤਕਲੀਫ ਹੁੰਦੀ ਹੈ ਫਿਰ ਸਾਡੇ ਰਿਸ਼ਤਿਆਂ ਵਿੱਚ ਦਰਾਰਾਂ ਪੈਂਦੀਆਂ ਜਦੋਂ ਉਮੀਦ ਹੀ ਨਾ ਰੱਖੀ ਤੇ ਜਿੰਨਾ ਵੀ ਕੋਈ ਕਰ ਰਿਹਾ ਉਸ ਰਿਸ਼ਤੇ ਦੇ ਵਿੱਚ ਉਹੀ ਸਾਨੂੰ ਖੁਸ਼ੀ ਦੇਵੇਗਾ ਜਦੋਂ ਅਸੀਂ ਗਿਣ ਗਿਣ ਕੇ ਕਰਾਂਗੇ ਕਿ ਹਾਂ ਇਹਨੂੰ ਇਹ ਕਰਨਾ ਚਾਹੀਦਾ ਮੈਂ ਇਹਦੇ ਲਈ ਆ ਕੀਤਾ ਇਸ ਨੂੰ ਕਰਨਾ ਚਾਹੀਦਾ ਤਾਂ ਫਿਰ ਤਕਲੀਫ ਹੋਏਗੀ ਹੀ ਹੋਏਗੀ
1: ਹਾਂਜੀ ਅਕਸਰ ਕਈ ਵਾਰੀ ਲੋਕੀ ਜਿੱਦਾਂ ਗੈਟ ਟੂਗੈਦਰ ਚ ਨਵੇਂ ਨਵੇਂ ਲੋਕੀ ਆਉਂਦੇ ਰਹਿੰਦੇ ਉਹਨਾਂ ਵਾਸਤੇ ਵੀ ਇਹ ਮੈਸੇਜ ਹੈ ਕਿਉਂਕਿ ਕਈ ਵਾਰੀ ਕੋਈ ਗੈਟ ਟੂਗੈਦਰ ਕਰਦੇ ਆ ਤੇ ਉਹ ਆਪਣੀ ਹੈਸੀਅਤ ਦੇ ਹਿਸਾਬ ਨਾਲ ਕਿਉਂਕਿ ਉਸਦਾ ਵੀ ਉਹ ਜ਼ਿੰਦਗੀ ਦੇ ਉਸ ਪੜਾਵ ਤੇ ਹੋਵੇ ਵੀ ਉਹਨਾਂ ਕੋਲ ਵੀਕਐਂਡ ਤੇ ਇੰਨਾ ਖੁੱਲਾ ਟਾਈਮ ਹੋਵੇ ਜਾਂ ਆਪਣੀ ਲਾਈਫ ਦੇ ਵਿੱਚ ਉਹ ਤੁਹਾਨੂੰ ਬੁਲਾਉਣ ਆਪਣੇ ਘਰ ਚ ਖਾਣਾ ਖਵਾਉਣ ਸਾਰਾ ਕੁਛ ਕਰਨ ਬਾਅਦ ਚ ਉਹ ਤੁਹਾਨੂੰ ਕਹਿਣ ਵੀ ਤੁਸੀਂ ਵੀ ਵੀਕਐਂਡ ਤੇ ਮੈਨੂੰ ਆਪਣੇ ਘਰ ਬੁਲਾਓ ਜਾਂ ਐਕਸਪੈਕਟੇਸ਼ਨ

0: ਠੀਕ ਹੈ ਜੀ। ਬਟ ਜਿਹੜਾ ਉਹ ਬੰਦਾ ਨਵਾਂ ਹੈ ਵਿਚਾਰਾ, ਉਹ ਤੇ ਵੀਕਐਂਡ ਤੇ ਉਹ ਜਾਂਦਾ ਪਿਆ ਜੋਬ ਤੇ, ਜਾਂ ਉਹ ਇੰਨੀਆਂ ਡਬਲ ਡਬਲ ਸ਼ਿਫਟਾਂ ਲਾ ਕੇ ਤੇ ਆਪਣੇ ਖਰਚੇ ਚੁੱਕਦਾ ਪਿਆ, ਜਾਂ ਪੁਰਾਣੇ ਕਰਜ਼ੇ ਜਾਂ ਜੋ ਵੀ ਉਹਨੇ ਕਰਨਾ ਉਹ ਕਰਦਾ ਪਿਆ, ਉਹ ਕਈ ਵਾਰੀ ਉਹ ਬੁਲਾ ਨੀ ਪਾਉਂਦਾ ਬੰਦੇ ਨੂੰ ਜਿਵੇਂ, ਹਾਲਾਂਕਿ ਉਹ ਚਾਹੁੰਦਾ ਤਾਂ ਹੁੰਦਾ ਵੀ ਜਿਹਨੇ ਮੇਰੀ ਇੰਨੀ ਆਓ ਭਗਤ ਕੀਤੀ, ਮੇਰੀ ਸੇਵਾ ਕੀਤੀ, ਬਟ ਉਹ ਜਿਹੜਾ ਸਮਾਜ ਹੈ ਉਹ ਸਿਸਟਮ ਉਦੋਂ ਦਾ ਬਣਿਆ ਹੁੰਦਾ, ਇੱਕ ਅੱਧੀ ਵਾਰੀ ਤੁਸੀਂ ਕਿਸੇ ਵੱਲ ਜਾਂਦੇ ਹੋ ਜਾਂ ਕੋਈ ਤੁਹਾਨੂੰ ਬੁਲਾਉਂਦਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਬ੍ਰੇਕ ਇਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਰਿਲੇਸ਼ਨਸ਼ਿਪਸ ਦੇ ਵਿੱਚ। ਸੋ ਜਿਹੜਾ ਸਮਾਜ ਮੈਨੂੰ ਲੱਗਦਾ ਵੀ ਕਈ ਤਰ੍ਹਾਂ ਦਾ ਬਣਿਆ, ਇਹਦੇ ਚ ਬੜੀਆਂ ਇਨਫੋਰਮੇਸ਼ਨ ਤੁਸੀਂ ਸੁਣੀ ਵੀ, ਇਹਦੇ ਚ ਗੱਲਾਂ ਪਤਾ ਜੋ ਕੀਤੀਆਂ ਗਈਆਂ, ਇੱਕ ਇੰਟਰਕਾਸਟ ਮੈਰਿਜ ਦੀ ਗੱਲ ਵੀ ਕੀਤੀ ਗਈ ਹੈ ਨਾ, ਜੋ ਆਪਾਂ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹ, ਤੁਸੀਂ ਇਹਦੇ ਤੇ ਵੀ ਜੇ ਕੁਛ ਕਹਿਣਾ ਚਾਹੋ ਤਾਂ ਜੀ, ਆਪਣੀ ਗੱਲਬਾਤ ਜਿਹੜੇ ਦੋ ਪੁਆਇੰਟ ਉਹਨਾਂ ਨੇ ਸ਼ੇਅਰ ਕੀਤੇ ਸੀਗੇ ਕੁੜੀਆਂ ਦੇ ਨਾਲ ਹੀ ਰਿਲੇਟਡ ਨੇ ਜੀ।
1: ਦੇਖੋ ਮੈਰਿਜ ਨੂੰ ਅਗਰ ਆਪਾਂ ਮਤਲਬ ਸਿਰਫ ਮੈਰਿਜ ਦੀ ਗੱਲ ਕਰੀਏ ਤਾਂ ਲੜਕੀ ਦਾ ਕਹਿੰਦੇ ਕਿ ਰੀਬਰਥ ਹੈ ਉੱਥੇ, ਆਲਰੇਡੀ ਪੂਰੀ ਫੈਮਿਲੀ ਜਿਹੜੀ ਹੈ ਐਸਟੈਬਲਿਸ਼ਡ ਹੈ ਕਿ ਲੜਕੇ ਦੇ ਪੇਰੈਂਟਸ ਹੈ ਜਾਂ ਲੜਕੇ ਦੇ ਭੈਣ ਭਰਾ ਜਾਂ ਲੜਕਾ, ਉਹ ਆਪਣੀ ਲਾਈਫ ਉਸੇ ਤਰ੍ਹਾਂ ਨਾਰਮਲ ਜੀ ਰਿਹਾ। ਪਰ ਇੱਕ ਲੜਕੀ ਇੱਕ ਜਗ੍ਹਾ ਤੋਂ ਅਪਰੂਟ ਹੋ ਕੇ ਜਦੋਂ ਦੂਸਰੀ ਜਗ੍ਹਾ ਤੇ ਜਾਂਦੀ ਹੈ ਤਾਂ ਉਹਦੇ ਲਈ ਇੱਕ ਬਹੁਤ ਵੱਡੀ ਸਟਰਗਲ ਹੈਗੀ ਹੈ ਕਿ ਉਸਨੇ ਆਪਣੀ ਸਪੇਸ ਬਣਾਉਣੀ ਹੈ। ਕਿ ਪਰਮਾਤਮਾ ਨੇ ਕਹਿੰਦੇ ਕਿ ਕੋਈ ਵੀ ਦੁਨੀਆਂ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜੋ ਪਰਮਾਤਮਾ ਨੇ ਸੇਮ ਬਣਾਇਆ।
0: ਜੀ ਜੀ।
1: ਕਿਸੇ ਦੇ ਫਿੰਗਰ ਪ੍ਰਿੰਟਸ ਨਹੀਂ ਮੈਚ ਕਰਦੇ, ਕਿਸੇ ਦੀ ਸ਼ਕਲ ਨਹੀਂ ਮੈਚ ਕਰਦੇ, ਤਾਂ ਫਿਰ ਕਿਸੇ ਦਾ ਸੁਭਾਅ ਕਿਵੇਂ ਮੈਚ ਕਰੇਗਾ? ਤਾਂ ਉਸਨੂੰ ਇੱਕ ਨਵੀਂ ਜਗ੍ਹਾ ਤੇ ਜਾ ਕੇ ਬਹੁਤ ਐਫਰਟ ਲਗਾਉਣੇ ਪੈਂਦੇ ਆ ਕਿ ਉਸ ਫੈਮਿਲੀ ਦੇ ਨਾਲ ਉਹ ਐਡਜਸਟ ਕਰੇ। ਤੇ ਜੇ ਉਹ ਇੱਕ ਡਿਫਰੈਂਟ ਕਲਚਰ ਤੋਂ ਆ ਰਹੀ ਹੈ, ਇੱਕ ਇੰਟਰਕਾਸਟ ਤੋਂ ਆ ਰਹੀ ਹੈ, ਤਾਂ ਉਸਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਜਾਏਗੀ ਕਿ ਉਸਦੇ ਘਰ ਦੇ ਵਿੱਚ ਕਲਚਰ ਕੁਛ ਡਿਫਰੈਂਟ, ਉਹ ਪਿਛਲੇ 20-22 ਸਾਲਾਂ ਤੋਂ ਇੱਕ ਹੋਰ ਕਲਚਰ ਦੇ ਵਿੱਚ ਵੱਡੀ ਹੋਈ ਹੈ, ਔਰ ਆ ਕੇ ਉਹ ਡਿਫਰੈਂਟ ਰਿਲੀਜਨ ਦੇ ਵਿੱਚ, ਡਿਫਰੈਂਟ ਕਾਸਟ ਦੇ ਵਿੱਚ ਦੀ ਫੈਮਿਲੀ ਦੇ ਵਿੱਚ ਉਹ ਰਹਿ ਰਹੀ ਹੈ, ਤਾਂ ਉਸਦੇ ਵਿੱਚ ਜਿਹੜੀ ਫੈਮਿਲੀ ਹੈਗੀ ਹੈ ਉਸਦੀ ਰਿਸਪੋਂਸੀਬਿਲਟੀ ਜ਼ਿਆਦਾ ਹੋ ਜਾਂਦੀ ਹੈ ਕਿ ਉਸ ਬੱਚੀ ਨੂੰ ਆਈ ਨੂੰ ਸਪੇਸ ਦੇਵੇ ਔਰ ਉਸਨੂੰ ਐਡਜਸਟ ਕਰੇ। ਜ਼ਰੂਰੀ ਨਹੀਂ ਹੈ ਕਿ ਹਾਂ ਉਹ ਇੱਕ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਕਾਸਟ ਤੋਂ ਆਈ ਹੈ ਤਾਂ ਅਸੀਂ ਉਸਨੂੰ ਫੋਰਸ ਕਰੀਏ ਕਿ ਨਹੀਂ ਤੂੰ ਹੁਣ ਸਾਡੇ ਵਾਲੇ ਕਸਟਮ ਹੀ ਫੋਲੋ ਕਰਨੇ ਆ। ਗ੍ਰੈਜੂਅਲੀ ਜਦੋਂ ਬੰਦਾ ਇੱਕ ਘਰ ਦੇ ਵਿੱਚ ਰਹਿੰਦਾ ਤਾਂ ਗ੍ਰੈਜੂਅਲੀ ਉਹ ਬੱਚੀ ਚੇਂਜ ਹੋ ਜਾਏਗੀ ਜਾਂ ਉਹ ਅਡੋਪਟ ਕਰ ਲੇਗੀ। ਬਟ ਅਗਰ ਉਹ ਫੈਮਿਲੀ ਆਉਂਦੀ ਹੋਈ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨਸ ਨਾ ਲਗਾਏ ਕਿ ਨਹੀਂ ਹੁਣ ਤੈਨੂੰ ਉਹ ਛੱਡ ਕੇ ਆਹ ਗੱਲ ਕਰਨੀ ਪਏਗੀ, ਤਾਂ ਸ਼ਾਇਦ ਉਸ ਲੜਕੀ ਦੇ ਮਨ ਦੇ ਵਿੱਚ ਪੂਰੀ ਫੈਮਿਲੀ ਦੇ ਲਈ ਕਿੰਨੀ ਰਿਸਪੈਕਟ ਔਰ ਕਿੰਨਾ ਪਿਆਰ ਜਿਹੜਾ ਜਾਗੇਗਾ ਕਿ ਇਹ ਪੂਰੀ ਫੈਮਿਲੀ ਮੈਨੂੰ ਐਡਜਸਟ ਕਰਨ ਦੇ ਲਈ ਕਿੰਨੀ ਹੈਲਪ ਕਰੀਏ। ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਜਿਹੜੀ ਚੀਜ਼ ਇੱਕ 50 ਸਾਲ ਦੀ ਲੇਡੀ ਈਜ਼ੀਲੀ ਕਰ ਲੈਂਦੀ ਹੈ ਐਡਜਸਟਮੈਂਟ, ਸ਼ਾਇਦ ਉਹ 22 ਸਾਲ ਦੀ ਲੜਕੀ ਲਈ ਬੜੀ ਮੁਸ਼ਕਿਲ ਹੈ ਉਹ। ਤੇ ਮੈਂ ਸੋਚਦੀ ਹਾਂ ਕਿ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਉਹ ਉਹਨਾਂ ਲਈ ਈਜ਼ੀ ਵੀ ਹੈਗਾ ਕਿਸੇ ਬੱਚੇ ਨੂੰ ਸਪੇਸ ਦੇਣੀ, ਨਵੀਂ ਆਈ ਬਹੂ ਹੈ ਉਸਨੂੰ ਘਰ ਦੇ ਵਿੱਚ ਸਪੇਸ ਦੇਣੀ ਉਸ ਲਈ ਈਜ਼ੀ ਵੀ ਹੈ, ਔਰ ਬਹੂ ਦੇ ਲਈ ਵੀ ਇੱਕ ਵੈਲਕਮਿੰਗ ਸਟੈਪ ਹੈਗਾ, ਉਹ ਬੜੀ ਕੰਫਰਟੇਬਲ ਹੋ ਜਾਏਗੀ ਔਰ ਸ਼ਾਇਦ ਜਿੰਨੀ ਉਸ ਤੋਂ ਐਕਸਪੈਕਟੇਸ਼ਨ ਹੈ ਉਸ ਤੋਂ ਬੈਟਰ ਉਸ ਫੈਮਿਲੀ ਦੇ ਵਿੱਚ ਐਡਜਸਟ ਹੋ ਪਾਵੇ।
0: ਬਿਲਕੁਲ, ਬੜਾ ਬਹੁਤ ਜਿਹੜੀਆਂ ਇੰਟਰਕਾਸਟ ਮੈਰਿਜਸ ਮੈਂ ਦੇਖੀ ਸਾਡੇ ਅਕਸਰ ਇੰਟਰਕਾਸਟ ਮੈਰਿਜਸ ਤੇ ਥੋੜੇ ਬਹੁਤੀਆਂ ਜਿੱਦਾਂ ਕਹਿੰਦੇ ਚੱਲ ਵੀ ਜਾਂਦੀਆਂ ਵੇ, ਹੈ ਨਾ, ਉਹਦੇ 'ਚ ਕੁਛ ਇੱਕ ਪ੍ਰੋਬਲਮਸ ਆਉਂਦੀਆਂ, ਬਟ ਸਲੋਲੀ ਸਲੋਲੀ ਬੱਚੇ ਮੈਨੇਜ ਕਰ ਲੈਂਦੇ ਆ। ਬਟ ਇੰਟਰ ਰਿਲੀਜਨ ਤੇ ਡਿਫਰੈਂਟ ਕੰਟਰੀ, ਹੁਣ ਜਿੱਦਾਂ ਮੈਂ ਸਾਡੇ ਇੱਥੇ ਫੈਮਿਲੀ ਜਿਹਨਾਂ ਨੂੰ ਮੈਂ ਜਾਣਦਾ, ਇੱਕ ਉਹਨਾਂ ਦਾ ਜਿਹੜੀ ਵੱਡਾ ਬੇਟਾ ਹੈ ਉਹ ਆਪਣੀ ਗੁਰਸਿੱਖ ਫੈਮਿਲੀ ਦੇ ਵਿੱਚ ਹੀ ਉਹਨਾਂ ਨੇ ਆਪਣੀ ਬੇਟੀ ਦੇ ਨਾਲ ਹੀ ਵਿਆਹਿਆ। ਜਿਹੜਾ ਛੋਟਾ ਮੁੰਡਾ ਹੈ ਉਹ ਪਾਕਿਸਤਾਨੀ ਕੁੜੀ ਦੇ ਨਾਲ ਵਿਆਹਿਆ, ਮੁਸਲਿਮ ਸਮਾਜ ਤੋਂ, ਮਤਲਬ ਪਾਕਿਸਤਾਨ ਦੇ ਅੰਦਰ ਵੀ ਜਿੱਦਾਂ ਹਿੰਦੂ ਸਿੱਖ ਸਾਰੇ ਆਪਾਂ ਹੁੰਦੇ ਹਾਂ, ਬਟ ਹੁਣ ਉਹ ਸਪੈਸੀਫਿਕਲੀ, ਬਟ ਆਈ ਥਿੰਕ ਵੀ ਜਿੰਨੇ ਕੁ ਸਾਲ ਮੈਨੂੰ ਹੋ ਗਏ ਨੇ ਦੇਖਦੇ ਉਹਨਾਂ ਨੂੰ, ਦੇ ਆਰ ਡੂਇੰਗ ਵੈਰੀ ਗੁੱਡ। ਜੇ ਪੇਰੈਂਟਸ ਦੀ ਤੇ ਬਾਕੀ ਸਾਰਿਆਂ ਦੀ ਸਪੋਰਟ ਹੋਵੇ ਤੇ ਕੁਛ ਵੀ ਜਿਹੜਾ ਉਹ ਪੋਸੀਬਲ ਹੋ ਜਾਂਦਾ ਜੀ।
1: ਮੈਂ ਇਹ ਸੋਚਦੀ ਹਾਂ ਕਿ ਮਤਲਬ ਅਗਰ ਬੋਥ ਜਿਹੜੀ ਹੈ ਉਹ ਲੜਕੀ ਔਰ ਉਹ ਫੈਮਿਲੀ ਅਗਰ ਦੋਨੋਂ ਐਫਰਟ ਕਰਦੇ ਆ ਔਰ ਅਗਰ ਦੋਨੋਂ ਡਿਸਾਈਡ ਕਰਦੇ ਆ ਕਿ ਅਸੀਂ ਇਸ ਗੈਪ ਨੂੰ ਕਵਰ ਕਰਨਾ, ਇਸ ਨੂੰ ਇਸ ਦੀ ਬ੍ਰਿਜਿੰਗ ਕਰਨੀ ਹੈ, ਔਰ ਜਿਹੜਾ ਲੜਕਾ ਹੈ ਉਹ ਉਸ ਦੇ ਵਿੱਚ ਬੈਸਟ ਰੋਲ ਪਲੇ ਕਰ ਸਕਦਾ ਲੜਕੀ ਵਿੱਚ ਔਰ ਫੈਮਿਲੀ ਦੇ ਵਿੱਚ ਬ੍ਰਿਜ ਕਰਨ ਵਾਸਤੇ, ਤਾਂ ਜੇ ਦੋਨੋਂ ਹੀ ਪਾਰਟੀਜ਼ ਜਿਹੜੀਆਂ ਪ੍ਰਿਪੇਅਰ ਹੋਣਗੀਆਂ ਕਿ ਹਾਂ ਅਸੀਂ ਗ੍ਰੈਜੂਅਲੀ ਐਂਡ ਸਲੋਲੀ ਇਸ ਗੈਪ ਨੂੰ ਕਵਰ ਕਰਕੇ ਵੀ ਆਰ ਵਨ ਯੂਨਿਟ, ਤਾਂ ਸ਼ਾਇਦ ਇਹ ਜਿਹੜੀਆਂ ਮੈਰਿਜਸ ਹੈ ਬਹੁਤ ਸਕਸੈਸਫੁਲ ਹੋ ਜਾਣਗੀਆਂ।
0: ਬਿਲਕੁਲ ਜੀ, ਇਹ ਜਿਹੜੀਆਂ ਜਿਹੜੇ ਆਪਾਂ ਸਮਾਜ ਦੇ ਠੇਕੇਦਾਰ ਬਣੇ ਹਾਂ, ਜਿੱਦਾਂ ਸਪੈਸ਼ਲੀ ਜਿਵੇਂ ਹੁਣ ਕਹਾਂਗੇ ਆਪਾਂ ਰੇਡੀਓ ਤੇ ਬੈਠੇ ਆਪਾਂ ਆਪਣਾ ਹੀ ਮੈਸੇਜ ਦੇਈ ਜਾਈਏ, ਜਿਹੜਾ ਕਹਿੰਦੇ ਨਫ਼ਰਤ ਦਾ ਮੈਸੇਜ ਕਹਿ ਲਓ ਵੀ। ਅੱਜ ਕੱਲ ਰੀਸੈਂਟ ਟਾਈਮ ਦੇ ਵਿੱਚ ਕੀ ਹੋ ਰਿਹਾ, ਵੈਸੇ ਔਰਤਾਂ ਦੇ ਅਗੇਂਸਟ ਜਿਹੜੀ ਇਹ ਮੂਵਮੈਂਟ ਜ਼ਿਆਦਾ ਚੱਲਦੀ ਹੈ। ਪਿਛਲੇ ਵੀਕਐਂਡ 'ਤੇ ਮੈਂ ਇੱਕ ਡਾਕੂਮੈਂਟਰੀ 'ਚ ਕੀਤੀ ਸੀਗੀ, ਅਫਰੀਕਾ ਦੇ ਵਿੱਚ ਇੱਕ

0: ਬੰਦਾ ਹੈ ਜਿਹੜਾ ਉਹ ਕਿਤੇ ਕਿਸੇ ਹੋਰ ਕਿਸੇ ਕੰਮ ਚ ਤੇ ਕਾਮਯਾਬ ਹੋਇਆ ਨੀ ਬਟ ਉਹਨੇ ਕੀ ਕੀਤਾ ਵੀ ਆਪਣਾ ਲੇਡੀਜ਼ ਦੇ ਅਗੇਂਸਟ ਵਲੌਗ ਬਣਾਉਣੇ ਸ਼ੁਰੂ ਕਰਤੇ ਆਪਣੇ ਆਪ ਦੀ ਮਰਦਾਨਗੀ ਸ਼ੋਅ ਕਰਨਾ ਔਰਤਾਂ ਨੂੰ ਨੀਵੇਂ ਦਿਖਾਉਣਾ ਔਰਤਾਂ ਦੇ ਬਾਰੇ ਉਹ ਗੱਲਾਂ ਕਹਿਣੀਆਂ ਕਿਉਂਕਿ ਜਿਹੜੀਆਂ ਨਹੀਂ ਕਹਿਣੀਆਂ ਚਾਹੀਦੀਆਂ ਤੇ ਉਹਦੇ ਨਾਲ ਉਹ ਆਪਣੇ ਆਪ ਦੀ ਜਿਹੜੀ ਹੈ ਨਾ ਉਹ ਮਰਦਾਨਗੀ ਸ਼ੋਅ ਕਰਦਾ ਜੀ ਜਿਸ ਤਰੀਕੇ ਨਾਲ ਵੀ ਉਹ ਦੇਖਦੇ ਤੇ ਇਸੇ ਸਿਲਸਿਲੇ ਦੇ ਵਿੱਚ ਹੁਣ ਉਹਦੇ ਵਾਧੂ ਫੋਲੋਅਰ ਹੋ ਗਏ ਹੁਣ ਫੋਲੋਅਰ ਹੋ ਗਏ ਯੰਗ ਮੁੰਡੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਜਾਂ ਦੂਜੇ ਤੀਜੇ ਵੀ ਜਾਣ ਵਾਲੇ ਸੀ ਕਹਿਣ ਨੂੰ ਤੇ ਉਹ ਪ੍ਰੋਗਰੈਸਿਵ ਹੋਣੇ ਚਾਹੀਦੇ ਆ ਬਟ ਕਿਉਂਕਿ ਉਹਨਾਂ ਦੇ ਵੀ ਦਿਮਾਗ ਬੰਦ ਹੁੰਦੇ ਜਦੋਂ ਔਰਤ ਨੂੰ ਨੀਵਾਂ ਦਿਖਾਇਆ ਜਾਂਦਾ ਤੇ ਬੰਦੇ ਜਿਹੜੇ ਨੇ ਉਹ ਆਪਣੇ ਆਪ ਨੂੰ ਉੱਚਾ ਸਾਬਤ ਕਰਕੇ ਬੜੇ ਖੁਸ਼ ਹੁੰਦੇ ਨੇ ਵੀ ਹਾਂਜੀ ਆਪਾਂ ਵਧੀਆ ਵਾ ਈਵਨ ਮੈਂ ਉਹਦੀ ਇੰਟਰਵਿਊ ਚ ਸੁਣ ਰਿਹਾ ਸੀ ਉਹ ਕਹਿੰਦਾ ਜਦੋਂ ਉਹਨੇ ਸ਼ੋਅ ਵੀ ਕਰਨੇ ਸ਼ੁਰੂ ਕਰਤੇ ਹੁਣ ਸ਼ੋਅ ਦੇ ਵਿੱਚ ਵੀ ਜੈਮ ਪੈਕ ਸ਼ੋਅ ਹੋਣੇ ਸ਼ੁਰੂ ਹੋ ਗਏ ਲੋਕੀ ਵਾਧੂ ਟਿਕਟਾਂ ਦੇ ਦੇ ਕੇ ਤੇ ਉਹਦੀਆਂ ਗੱਲਾਂ ਸੁਣਨ ਆਉਂਦੇ ਆ ਉਹਨੂੰ ਆਪਣਾ ਪਿਓ ਕਹਿੰਦੇ ਆ ਕੋਈ ਕਹਿੰਦਾ ਵੀ ਮੇਰਾ ਪਿਓ ਵਰਗਾ ਹੀ ਹੈ ਜਿਹਨੇ ਮੈਨੂੰ ਇੰਨੀ ਵਧੀਆ ਸਿੱਖਿਆਵਾਂ ਦਿੱਤੀਆਂ ਵੀ ਜਨਾਨੀਆਂ ਨੂੰ ਕਿੱਦਾਂ ਸਿੱਧੇ ਕਰਕੇ ਰੱਖਣਾ ਜਾਂ ਲੇਡੀਜ਼ ਦੇ ਨਾਲ ਜੋ ਵੀ ਦੁਰਵਿਵਹਾਰ ਕਰਨਾ ਜਾਂ ਉਹਦੇ ਬਾਰੇ ਮਾੜੀਆਂ ਗੱਲਾਂ ਕਰਨਾ ਤੇ ਇਹ ਉਹ ਬੰਦੇ ਦੇ ਅੰਦਰ ਦਾ ਜਿਹੜੀ ਈਗੋ ਹੁੰਦੀ ਹੈ ਬੰਦੇ ਵਾਲੀ ਉਹ ਉਹਨੂੰ ਜਿੰਦਾ ਕਰਦੀ ਹੈ ਜਾਂ ਕਹਿੰਦੇ ਵੀ ਜਿੰਦਾ ਕਰਦੀ ਨੀ ਮੈਂ ਤੇ ਸਮਝਾਂ ਵੀ ਗਲਤ ਤਰੀਕੇ ਨਾਲ ਉਹਨੂੰ
1: ਫੀਡ ਕਰਦੀ ਹੈ
0: ਹਨਾ ਉਹਦੀ ਜਿਹੜੀ ਅੰਦਰ ਵਾਲੀ ਹਾਂਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵਮੈਂਟਸ ਨੇ ਇਹ ਵੀ ਚੱਲ ਰਹੀਆਂ ਨੇ ਕਿਉਂਕਿ ਥੋੜੀ ਦੇਰ ਪਹਿਲਾਂ ਤੱਕ ਐਜ਼ ਏ ਮੀਡੀਆ ਕਹਿ ਲਓ ਜਾਂ ਐਜ਼ ਏ ਸੋਸ਼ਲੀ ਆਪਾਂ ਸਮਾਜ ਨੂੰ ਵਾਚ ਕਰਦੇ ਰਹਿੰਦੇ ਹਾਂ ਤੇ ਜਦੋਂ ਦਾ ਹੁਣ ਟਰੰਪ ਦੇ ਆਉਣ ਤੋਂ ਬਾਅਦ ਜਾਂ ਨੈਗੇਟਿਵਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਆਮ ਲੋਕਾਂ ਦੇ ਖਿਲਾਫ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਹੈ ਇੱਕ ਜਿਹੜੇ ਲੋਕਲ ਲੋਕੀ ਨੇ ਉਹਨਾਂ ਨੇ ਕਾਫੀ ਕੁਝ ਗਲਤ ਸੋਚਣਾ ਸ਼ੁਰੂ ਕਰਤਾ ਜੇ ਆਪਾਂ ਆਪਣੇ ਇਮੀਗ੍ਰੈਂਟਸ ਦੀ ਵੀ ਗੱਲ ਕਰਦੇ ਹਾਂ ਤੇ ਹੁਣ ਟਰੰਪ ਨੇ ਜਿਹੜਾ ਸਾਨੂੰ ਕਾਫੀ ਕੁਝ ਅੱਗੇ ਲੈ ਕੇ ਗਿਆ ਉਹਦੀਆਂ ਗੱਲਾਂ ਦੇ ਨਾਲ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਜੀ ਤੇ ਮੈਨੂੰ ਗੱਲ ਜਿਹੜੀ ਮੈਂ ਕਰਨਾ ਚਾਹ ਰਿਹਾ ਸੀਗਾ ਕਿ ਵੀ ਆਪਾਂ ਅਕਸਰ ਜਿਹੜੇ ਇਮੀਗ੍ਰੈਂਟ ਲੋਕਾਂ ਦੇ ਉੱਤੇ ਹੁਣ ਜੇ ਰੈਫਰੈਂਡਮ ਦੀ ਗੱਲ ਕਰੀਏ ਤੇ ਉਹਦੇ 'ਚ ਵੀ ਜਿਹੜੇ ਆਪਾਂ ਲੋਕੀ ਬਾਹਰੋਂ ਆਏ ਹਾਂ ਇਹਨਾਂ ਦੇ ਅਗੇਂਸਟ ਕਿੰਨਾ ਕੁਛ ਉਹਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਾਂ ਆਮ ਇਮੀਗ੍ਰੈਂਟਸ ਨੂੰ ਕਿੰਨਾ ਟਾਰਗੇਟ ਕੀਤਾ ਜਾ ਰਿਹਾ ਹੁਣ ਫਿਰ ਤੋਂ ਰੇਸਿਜ਼ਮ ਦੇ ਜਿਹੜੇ ਇਸ਼ੂਜ਼ ਜਿਹੜੇ ਨੇ ਉਹ ਫਿਰ ਤੋਂ ਆਉਣੇ ਸ਼ੁਰੂ ਹੋ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਨੂੰ ਲੱਗਦਾ ਵੀ ਸਮਾਜ ਕਿਤੇ ਨਾ ਕਿਤੇ ਸਾਡੇ ਆਸੇ ਪਾਸੇ ਬਣਾ ਦਿੰਦਾ ਚਾਹੇ ਉਹ ਔਰਤਾਂ ਹੋਣ ਜਿਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਜਾਂ ਇਮੀਗ੍ਰੈਂਟ ਲੋਕੀ ਹੋਣ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ
1: ਰਾਜੇਸ਼ ਜੀ ਮੈਨੂੰ ਲੱਗਦਾ ਹੈ ਕਿ ਹਾਰਡਲੀ 2-4% ਇਹੋ ਜਿਹੇ ਲੋਕ ਹੋਣਗੇ ਸਾਡੇ ਲੋਕ ਜਿਹੜੇ ਆ ਕੇ ਕੁਛ ਨਾ ਕੁਛ ਗਲਤ ਕਰਦੇ ਆ ਜਿਸ ਕਰਕੇ ਮਤਲਬ ਇੱਥੋਂ ਦੇ ਜਿਹੜੇ ਨੇਟਿਵਸ ਹੈ ਉਹਨਾਂ ਦੇ ਮਨ ਦੇ ਵਿੱਚ ਸਾਡੇ ਲਈ ਨਫ਼ਰਤ ਆਈ ਹੈ ਮੈਨੂੰ ਨਹੀਂ ਲੱਗਦਾ ਕਿ 5% ਤੋਂ ਉੱਪਰ ਇਹੋ ਜਿਹੇ ਲੋਕ ਹੋਣਗੇ ਪਰ ਮੈਂ ਇਹ ਸੋਚਦੀ ਹਾਂ ਜਦੋਂ ਬੱਚਾ ਇੱਥੇ ਆ ਰਿਹਾ ਤਾਂ ਇੱਕ ਪੇਰੈਂਟਸ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਤੁਸੀਂ ਉਸਨੂੰ ਇੱਕ ਜਗ੍ਹਾ ਤੇ ਜਿੱਥੇ ਉਹ 17-18 ਸਾਲ 20 ਸਾਲ ਉਹ ਬੱਚਾ ਪੱਲਿਆ ਹੈ ਉਸਨੂੰ ਤੁਸੀਂ ਦੂਸਰੀ ਜਗ੍ਹਾ ਤੇ ਅਪਰੂਟ ਕਰਕੇ ਭੇਜ ਰਹੇ ਹੋ ਤੇ ਉਸਨੂੰ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਪ੍ਰਿਪੇਅਰ ਕਰਕੇ ਨਹੀਂ ਭੇਜ ਰਹੇ ਫਿਰ ਬੱਚਾ ਇੱਥੇ ਆਉਂਦਾ ਸ਼ਾਇਦ ਉਹ ਫਰਸਟ੍ਰੇਸ਼ਨ ਦੇ ਵਿੱਚ ਕੁਛ ਨਾ ਕੁਛ ਐਸਾ ਕਰ ਜਾਂਦਾ ਔਰ ਉਸ ਇੱਕ ਬੰਦੇ ਦੀ ਕੀਤੀ ਹਰਕਤ ਦੇ ਨਾਲ ਸਾਰੇ ਹੀ ਅਸੀਂ ਜਿਹੜੇ ਬਰਾਊਨ ਪੀਪਲ ਹੈਗੇ ਆ ਇੱਕ ਮਿੰਟ 'ਚ ਪਛਾਣੇ ਜਾਂਦੇ ਹਾਂ ਤੇ ਉਹ ਫਿਰ ਸਾਰੇ ਹੀ ਅਸੀਂ ਉਸ ਨਫ਼ਰਤ ਦੇ ਜਿਹੜੇ ਹੈ ਭਾਗੀ ਹੋ ਜਾਂਦੇ ਹਾਂ ਜਿਵੇਂ ਅਸੀਂ ਇੱਕ ਬੱਚੀ ਦੀ ਮੈਰਿਜ ਕਰਨੀ ਹੁੰਦੀ ਹੈ ਤਾਂ ਅਸੀਂ ਉਸਨੂੰ 4-6 ਮਹੀਨੇ ਪਹਿਲਾਂ ਪ੍ਰਿਪੇਅਰ ਕਰਨਾ ਸ਼ੁਰੂ ਕਰਦੇ ਹਾਂ ਕਿ ਬੇਟਾ ਆ ਤੇਰੀਆਂ ਰਿਸਪੋਂਸੀਬਿਲਟੀਜ਼ ਹੋਣਗੀਆਂ ਇਸ ਤਰ੍ਹਾਂ ਤੂੰ ਤੇਰਾ ਬਿਹੇਵੀਅਰ ਹੋਣਾ ਚਾਹੀਦਾ ਜਦੋਂ ਤੂੰ ਦੂਸਰੇ ਪਰਿਵਾਰ 'ਚ ਜਾ ਰਹੀ ਹੈ ਪਰ ਜਦੋਂ ਕੋਈ ਲੜਕਾ ਜਾਂ ਲੜਕੀ ਨੂੰ ਅਸੀਂ ਦੂਸਰੀ ਕੰਟਰੀ ਵਿੱਚ ਭੇਜ ਰਹੇ ਹਾਂ ਤਾਂ ਮੈਂ ਦੇਖਦੀ ਹਾਂ ਪੇਰੈਂਟਸ ਉਸਨੂੰ ਰੋ ਭੇਜ ਦਿੰਦੇ ਆ ਕਿ ਸ਼ਾਇਦ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਤਾਂ ਕੈਨੇਡਾ ਦਾ ਨਕਸ਼ਾ ਵੀ ਨਹੀਂ ਦੇਖਿਆ ਹੁੰਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿਹੋ ਜਿਹਾ ਕਲਚਰ ਹੈ ਕਿਹੋ ਜਿਹਾ ਸਾਨੂੰ ਉੱਥੇ ਬਿਹੇਵ ਕਰਨਾ ਚਾਹੀਦਾ ਹੈ ਉਹ ਕੁਛ ਲੋਕ ਆ ਕੇ ਇਹੋ ਜਿਹੀ ਉਹ ਕਰ ਦਿੰਦੇ ਆ ਤੇ ਫਿਰ ਪ੍ਰਵਾਸ ਤਾਂ ਵੈਸੇ ਕਹਿ ਲੋ ਕਿ ਪੰਜਾਬੀਆਂ ਦੇ ਉਸਦੇ ਵਿੱਚ ਹੀ ਹੈ
0: ਆਪਾਂ
1: ਬੋਲੀਆਂ ਪਾਉਂਦੇ ਨਾ ਬਾਰੀ ਬਰਸੀ ਖੱਟਣ ਗਿਆ ਸੀ ਉਹ 12-12 ਸਾਲ ਉਹ ਮਤਲਬ ਹਾਂ ਵਪਾਰ ਕਰਨ ਵਾਸਤੇ ਕੀ ਖੱਟਣ ਗਿਆ ਸੀ ਹਨਾ ਤਾਂ ਉਹ ਬੋਲੀਆਂ ਪਾਉਂਦੇ ਸੀਗੇ ਤਾਂ ਇਹ ਪ੍ਰਵਾਸ ਪੰਜਾਬੀਆਂ ਦੇ ਹਿੱਸੇ ਆਈ ਹੈ ਪਰ ਪੰਜਾਬੀਆਂ ਦੀ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਹੜਾ 1-2% ਜਿਹੜੇ ਲੋਕ ਬੱਚੇ ਜਿਹੜੇ ਹੈ ਉਹ ਕੁਛ ਇਹੋ ਜਿਹਾ ਫਰਸਟ੍ਰੇਸ਼ਨ ਦੇ ਵਿੱਚ ਕਰ ਰਹੇ ਹਾਂ ਤਾਂ ਐਜ਼ ਅ ਸੀਨੀਅਰ ਮੈਂਬਰ ਆਫ ਕਮਿਊਨਿਟੀ ਤਾਂ ਸਾਡੀ ਇੱਕ ਡਿਊਟੀ ਵੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਕਿਤੇ ਕਾਉਂਸਲ ਕਰੀਏ ਜਾਂ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰੀਏ
0: ਬਿਲਕੁਲ ਜੀ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਮੈਂ ਥੋੜਾ ਜਿਹਾ ਹਿਸਟਰੀ ਐਂਡ ਕਲਚਰ ਆਫ ਪੰਜਾਬ ਪੜ੍ਹਿਆ ਪ੍ਰੋਫੈਸਰ ਗੁਰਨਾਮ ਸਿੰਘ ਸੀਗੇ ਪੰਜਾਬੀ ਯੂਨੀਵਰਸਿਟੀ ਚ ਨੀ ਗੁਰਨਾਮ ਸਿੰਘ ਰਾਹੀ ਤੇ ਉਹਨਾਂ ਦੇ ਇੱਕ ਗੱਲ ਬੜੀ ਵਧੀਆ ਦੱਸੀ ਵੀ ਜਿਹੜੇ ਪੰਜਾਬੀ ਹੈ ਨਾ ਜਿਹੜੇ ਆਪਾਂ ਹੈਗੇ ਘੁਮੱਕੜ ਕੌਮ ਸਾਡੇ ਜੀਨ ਸੀ ਜਿਹੜੇ ਹਜ਼ਾਰਾਂ ਸਾਲਾਂ

0: ਤੁਸੀਂ ਦੇਖੋ ਨਾ ਵੀ ਆਪਾਂ ਕਿੱਥੋਂ ਕਿੱਥੋਂ ਘੁੰਮ ਘੁੰਮ ਕੇ ਆਏ ਤੇ ਪੰਜਾਬ ਨਾਲ ਪਿਆਰ ਹੋਇਆ, ਲੋਕੀ ਪੰਜਾਬ ਚ ਹੀ ਬਹਿ ਗਏ ਆ ਕੇ। ਹੁਣ ਉਹਨਾਂ ਦੇ ਜਿਹੜੇ ਉਹ ਜੀਨ ਸੀਗੇ ਉਹ ਬਹਿੰਦੇ ਨੀ, ਉਹ ਕਿਤੇ ਨਾ ਕਿਤੇ ਅਗਲੇ ਦੁਨੀਆਂ ਲੱਭਦੇ ਰਹਿੰਦੇ ਆ। ਹੁਣ ਆਪਾਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਆ, ਗਦਰੀ ਬਾਬਿਆਂ ਦੀ ਗੱਲ ਕਰਦੇ ਆ, ਤੁਸੀਂ ਦੇਖੋ ਵੀ ਪੰਜਾਬੀਆਂ ਨੂੰ ਕਿਤੇ ਵੀ ਤੁਸੀਂ ਕਹਿੰਦੇ ਆ ਲੜਨ ਵਾਸਤੇ ਭੇਜਣਾ, ਵਰਲਡ ਵਾਰ ਕੋਈ ਲੜਦਾ ਪਿਆ ਤੇ ਆਪਣੇ ਬੰਦੇ ਸਭ ਪਾਸੇ ਲੜੀ ਜਾਂਦੇ ਨੇ। ਦੇਖਿਆ ਜਾਵੇ ਤਾਂ ਕਹਿਣ ਦਾ ਮਤਲਬ ਇਹ ਬਹਾਦਰੀ ਹੈ ਜਾਂ ਕੁਛ ਵੀ ਹੈ, ਤੁਸੀਂ ਇਹਨੂੰ ਜਿੰਨਾ ਮਰਜ਼ੀ ਕੰਸੀਡਰ ਕਰੋ, ਬਟ ਇਹ ਹੈ ਵੀ ਆਪਾਂ ਘੁੰਮੱਖੜ ਕੌਮ ਹੋਣ ਕਰਕੇ ਸਭ ਪਾਸੇ ਜਾਣ ਚ ਬਲੀਵ ਕਰਦੇ ਹਾਂ। ਹੁਣ ਇਸੇ ਕਰਕੇ ਮੈਂ ਵੀ ਪੇਰੈਂਟਸ ਸੋਚ ਰਹੇ ਵੀ ਬੱਚੇ ਆਪਣੇ ਆਪ ਜਾ ਕੇ ਐਡਜਸਟ ਕਰ ਲੈਣਗੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਪੇਰੈਂਟਸ ਵੀ ਇੱਕ, ਜੇ ਸਪੋਜ਼ ਕਰੋ ਆਪਾਂ ਐਜ਼ ਏ ਪੇਰੈਂਟ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੋਵੇ ਤੇ ਬੱਚਿਆਂ ਕੋਲ ਆਲਰੇਡੀ ਇੰਨੀ ਨੌਲੇਜ ਹੁੰਦੀ ਹੈ ਤੇ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਉਹ ਕੀ ਨੌਲੇਜ ਲੈ ਰਹੇ ਨੇ ਆਪਣੇ, ਉਹ ਦੱਸਿਆ ਹੀ ਜਾਏਗਾ ਮੰਮੀ ਪਾਪਾ ਕਿ ਮੈਂ ਆਪਣੇ ਫਰੈਂਡ ਦੇ ਨਾਲ ਗੱਲ ਕਰ ਰਿਹਾ, ਉਹਨੇ ਮੈਨੂੰ ਦੱਸਿਆ ਉੱਥੇ ਏਦਾਂ ਹੈ ਜਾਂ ਮੈਂ ਇਸ ਤਰ੍ਹਾਂ ਰਹਿ ਰਿਹਾ। ਥਰੂ ਕੈਮਰਾ ਫੋਨ ਸਾਰਾ ਕੁਝ ਉਹ ਦੇਖਦੇ ਰਹਿੰਦੇ ਨੇ ਉਹਦੀ ਰੂਟੀਨ ਕਿੱਦਾਂ ਦੀ, ਤੇ ਪੇਰੈਂਟਸ ਬੜੇ ਕੰਫਰਟੇਬਲ ਹੋ ਜਾਂਦੇ ਨੇ ਉਹਦੇ ਨਾਲ ਨਾਲ। ਜਿਹੜੀ ਇੱਕ ਮਾੜੀ ਚੀਜ਼ ਜਿਹੜੀ ਹੈ ਪੇਰੈਂਟਸ ਦੇ ਰੋਲ ਤੇ ਬੈਟਰ ਚਾਹੀਦਾ, ਜਿੱਦਾਂ ਤੁਸੀਂ ਕਿਹਾ ਉਹਨੂੰ ਹੋਰ ਥੋੜਾ ਵਧੀਆ ਕਰਨਾ ਚਾਹੀਦਾ। ਜਿਹੜੇ 5-7% ਲੋਕੀ ਖਰਾਬ ਵੀ ਹੈ ਜਿਹਨੂੰ ਕਹਿੰਦੇ ਨਾ ਮਾੜੇ ਦਾਣੇ ਜਿਹੜੇ ਹੁੰਦੇ ਨੇ, ਉਹ ਵੀ ਜੇ ਉਹਨਾਂ ਨੂੰ ਵੀ ਠੀਕ ਕਰਨਾ ਤਾਂ ਉਹਦੇ ਚ ਕੁਛ ਆਪਣੇ ਲੋਕਾਂ ਦਾ ਜਿਹੜੇ ਲੋਕਲ ਰਹਿਣ ਵਾਲੇ ਉਹਨਾਂ ਦਾ ਵੀ ਕਸੂਰ ਹੈ। ਉਹਦਾ ਕਸੂਰ ਮੈਂ ਇਸ ਤਰ੍ਹਾਂ ਸਮਝਦਾ ਵੀ ਇਹ ਠੱਗੀਆਂ ਠੋਰੀਆਂ ਜਿਹੜੀਆਂ ਨਾ ਜੀ, ਚਾਹੇ ਉਹ LMIA ਦੇ ਨਾਂ ਤੇ ਚਾਹੇ ਹੋਰ ਕਈ ਚੀਜ਼ਾਂ ਦੇ ਨਾਂ ਦੇ ਉੱਤੇ ਉਹ ਬੱਚਿਆਂ ਨੂੰ ਸਿਖਾਉਣੀਆਂ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜੇ ਬੱਚੇ ਦੀ ਪਰਵਰਿਸ਼ ਜਾਂ ਇਸ ਕੰਟਰੀ ਦੇ ਵਿੱਚ ਪੱਕਾ ਹੋਣ ਦਾ ਜਾਂ ਸਿਸਟਮ ਹੀ ਜਿਹੜਾ ਉਹ ਇਸ ਸਿਲਸਿਲੇ ਦੇ ਵਿੱਚ ਆਇਆ ਕਿ ਵੀ ਉਹਨੇ LMIA ਲੈ ਕੇ ਤੇ 2 ਨੰਬਰ ਦੇ ਵਿੱਚ ਪੈਸੇ ਦਿੱਤੇ ਆ ਤੇ ਸਾਰਾ ਕੰਮ ਕੀਤਾ ਤੇ ਫਿਰ ਉਹ ਸੈੱਟ ਹੁੰਦਾ ਪਿਆ, ਤੇ ਉਹ ਤੁਸੀਂ ਉਹਦੇ ਕੋਲ ਕਿੱਦਾਂ ਆਸ ਕਰੋਗੇ ਵੀ ਉਹ ਤੁਹਾਡੇ ਸਿਸਟਮ ਦੇ ਵਿੱਚ, ਉਹਦੇ ਅਕੋਰਡਿੰਗ ਦਾ ਸਿਸਟਮ ਆਲਰੇਡੀ ਇੱਥੇ ਗੰਦਾ ਬਹੁਤ। ਸੋ ਆਈ ਥਿੰਕ ਵੀ ਆਪਣੇ ਲੋਕਲ ਵੀ ਜਿਹੜੇ ਲੋਕੀ ਨੇ ਉਹਨਾਂ ਨੂੰ ਵੀ ਇਹਦੇ 'ਤੇ ਧਿਆਨ ਰੱਖਣਾ ਚਾਹੀਦਾ। ਫਿਰ ਐਕਸਟੋਰਸ਼ਨ ਦੀਆਂ ਵਾਰਦਾਤਾਂ ਹੁੰਦੀਆਂ, ਤੁਸੀਂ ਦੇਖੋ ਵੀ ਇਹ 'ਚ ਕਿੰਨੇ ਯੰਗ ਜੇ ਬੱਚੇ ਜਿਹੜੇ ਹੁੰਦੇ ਨੇ ਉਹ ਇਨਵੋਲਵ ਹੁੰਦੇ ਆ ਜਾਂ ਆਈ ਥਿੰਕ ਵੀ ਇਹਨਾਂ ਦੀ ਉਮਰ ਦੇ ਵਿੱਚ ਤੇ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਇਸ ਤਰ੍ਹਾਂ ਦੇ ਵੀ ਹੋ ਸਕਦੇ ਨੇ ਤੇ, ਬਟ ਇਹ ਲੋਕੀ ਜਿਹੜੇ ਨੇ ਉਹ ਪੂਰੇ ਇਹਨਾਂ ਕੋਲ ਜਾਂ ਕਹਿ ਲਓ ਮਜਬੂਰੀ ਹੈ ਜਾਂ ਈਜ਼ੀ ਮਨੀ ਚਾਹੁੰਦੇ ਆ, ਇਸ ਕਰਕੇ ਇਹ ਕੰਮ ਕਰਦੇ ਆ।
1: ਰਜੇਸ਼ ਜੀ, ਇਹ ਨਾ ਕੱਚੀ ਮਿੱਟੀ ਹੁੰਦੀ ਆ, ਜੇ ਅਸੀਂ ਆਪਣੀ ਗੱਲ ਕਰੀਏ ਟੀਚਰ ਸਾਡੇ ਕੋਲ ਹਨਾ, ਉੱਥੇ ਇੱਥੇ ਤਾਂ ਚਲੋ ਵੱਡਾ ਬੱਚਾ ਸਾਡੇ ਕੋਲ ਤਾਂ 2.5-3 ਸਾਲ ਦਾ ਬੱਚਾ ਭੇਜ ਦਿੰਦੇ ਸੀ ਤੇ ਅਸੀਂ 17 ਸਾਲ ਦਾ ਕਰਕੇ ਭੇਜਦੇ ਸੀ ਹਨਾ, ਮਤਲਬ ਟੋਟਲ ਕੈਰੇਕਟਰ ਉਸਦਾ ਸਕੂਲ ਦੇ ਵਿੱਚ ਬੱਚੇ ਦਾ ਬਿਲਡ ਹੋ ਜਾਂਦਾ ਸੀ ਤੇ ਮਤਲਬ ਇਹ ਕੱਚੀ ਮਿੱਟੀ ਹੈ ਹਨਾ। ਉਹ ਟੀਨੇਜਰ ਬੱਚਾ ਹੈਗਾ 12ਵੀਂ ਕਰਕੇ ਇੱਥੇ ਆ ਗਿਆ ਤੇ ਅਗਰ ਉਹ ਗਲਤ ਹੱਥਾਂ ਦੇ ਵਿੱਚ ਚੜ ਜਾਂਦਾ ਬੱਚਾ, ਕੋਈ ਉਸਨੂੰ ਮਤਲਬ ਮਿਸਲੀਡ ਕਰ ਦਿੰਦਾ ਤੇ ਉਸਦੇ ਲਈ ਤਾਂ ਉਸਨੂੰ ਤੇ ਉਸ ਟਾਈਮ ਸਹੀ ਗਲਤ ਨਹੀਂ ਪਤਾ ਲੱਗ ਰਿਹਾ, ਉਸਨੂੰ ਉਹ ਡਾਲਰਸ ਦਿਖ ਰਿਹਾ ਕਿ ਹਾਂ ਮੈਂ ਇੰਨਾ ਕੁ ਕੰਮ ਕਰਾਂਗਾ ਤੇ ਮੈਨੂੰ ਇਹ ਡਾਲਰਸ ਮਿਲ ਜਾਣਗੇ ਤੇ ਉਸਦੇ ਉੱਪਰ ਉਸਦੀ ਪ੍ਰੈਸ਼ਰ ਹੁੰਦਾ, ਲਿਵਿੰਗ ਕੋਸਟ ਪ੍ਰੈਸ਼ਰ ਹੁੰਦਾ, ਬਹੁਤ ਸੇ ਪ੍ਰੈਸ਼ਰ ਹੁੰਦਾ ਕਿ ਵੀ ਮੈਂ ਐਂਡ ਆਫ ਦਾ ਮੰਥ ਇੰਨੇ ਸਾਰੇ ਬਿਲਸ ਮੈਂ ਪੇ ਕਰਨੇ ਹੈਗੇ ਆ, ਤਾਂ ਫਿਰ ਜਦੋਂ ਉਸਨੂੰ ਈਜ਼ੀ ਮਨੀ ਦਿਖਦੀ ਹੈ ਤਾਂ ਸ਼ਾਇਦ ਉਸਨੂੰ ਉੱਥੇ ਸਹੀ ਗਲਤ ਦਾ ਡਿਸੀਜਨ ਲੈਣ ਦੀ ਹਜੇ ਉਸਦੀ ਇੰਨੀ ਬੁੱਧੀ ਨਹੀਂ ਹੁੰਦੀ। ਇਹ ਹੁੰਦਾ ਇਹ ਡਿਸੀਜਨ ਕਦੋਂ ਗਲਤ ਹੋ ਜਾਂਦੇ ਜਦੋਂ ਕਿਤੇ ਉਸਦਾ ਉਸਦੇ ਪੇਰੈਂਟਸ ਦੇ ਨਾਲ ਗੈਪ ਹੁੰਦਾ। ਜੇ ਮੰਮੀ ਪਾਪਾ ਦੇ ਨਾਲ ਇੰਨੀ ਕਨੈਕਟੀਵਿਟੀ ਹੈ ਕਿ ਉਹ ਕੋਈ ਵੀ ਗੱਲ ਆਪਣੇ ਪੇਰੈਂਟਸ ਤੋਂ ਨਹੀਂ ਛੁਪਾ ਰਿਹਾ ਕਿ ਮੰਮਾ ਮੈਨੂੰ ਜਾਂ ਪਾਪਾ ਮੈਨੂੰ ਇਸ ਤਰ੍ਹਾਂ ਕਿਸੇ ਨੇ ਅਪਰੋਚ ਕੀਤਾ ਕਿ ਆਹ ਗੱਲ ਕਰਨ ਵਾਸਤੇ, ਤਾਂ ਇਮੀਡੀਏਟਲੀ ਪੇਰੈਂਟਸ ਜਿਹੜੇ ਹੈ ਉਸਨੂੰ ਗਾਈਡ ਕਰਨ ਕਿ ਬੇਟਾ ਨਹੀਂ ਇਹ ਕੰਮ ਜਿਹੜੇ ਹੈ ਉਹ ਗਲਤ ਹੈ। ਪਰ ਜੇ ਕਿਤੇ ਬਿਗਨਿੰਗ ਤੋਂ ਹੀ ਬੱਚਿਆਂ ਦੇ ਨਾਲ ਪੇਰੈਂਟਸ ਦਾ ਜਿਹੜਾ ਗੈਪ ਕਮਿਊਨੀਕੇਸ਼ਨ ਗੈਪ ਹੁੰਦਾ ਉਸਦੇ ਨਾਲ ਹੀ ਬੱਚੇ ਗਲਤ ਹੱਥਾਂ ਤੇ ਚੜਦੇ ਹੈ, ਕਿਉਂਕਿ ਇੱਕ ਮਾਂ ਬਾਪ ਤੇ ਦੂਜਾ ਟੀਚਰ, ਇਸ ਤੋਂ ਇਲਾਵਾ ਹੋਰ ਕੋਈ ਵੀ ਬੰਦਾ ਹੈਗਾ ਉਹ ਬੱਚੇ ਨੂੰ ਯੂਜ਼ ਕਰੇਗਾ। ਇਹ ਦੋ ਹੀ ਐਸੇ ਕੈਰੈਕਟਰਸ ਹੈਗੇ ਆ ਜਿਹੜੇ ਕਿ ਬੱਚੇ ਦੀ ਗਰੋਥ ਦੇ ਨਾਲ ਖੁਸ਼ ਹੋਣਗੇ ਕਿ ਇੱਕ ਟੀਚਰ ਹੈ ਔਰ ਪੇਰੈਂਟਸ ਹੈਗੇ ਆ, ਤੇ ਉਸ ਤੋਂ ਇਲਾਵਾ ਬੱਚਾ ਹਰ ਜਗ੍ਹਾ ਤੇ ਮੇਰੇ ਹਿਸਾਬ ਨਾਲ ਤਾਂ ਅਨਸੇਫ ਹੈ ਜਦ ਤੱਕ ਉਸਨੂੰ ਆਪਣੀ ਸੋਝੀ ਨਹੀਂ ਆਉਂਦੀ ਸਹੀ ਗੱਲ ਦੀ।
0: ਜਿਹੜੀ ਆਪਾਂ ਸਟੋਰੀ ਕਰ ਰਹੇ ਸੀਗੇ ਜਾਂ ਸੁਣ ਰਹੇ ਸੀਗੇ ਇਹਦੇ ਚ ਵੀ ਤੁਸੀਂ ਸ਼ੁਰੂ ਚ ਹੀ ਗੱਲ ਕੀਤੀ ਸੀਗੀ ਵੀ ਆਪਾਂ ਹੁੰਦਾ ਕੀ ਹੈ ਵੀ ਈਵਨ ਫਾਦਰ ਜਾਂ ਪੇਰੈਂਟਸ ਵੀ ਜਿਹੜੇ ਨੇ ਉਹ ਵੀ ਬੱਚੇ ਦੀ ਕੈਰੀਅਰ ਜਾਂ ਲਾਈਫ ਖਰਾਬ ਕਰਨ ਦੇ ਵਿੱਚ ਪਿੱਛੇ ਨਹੀਂ ਰਹਿੰਦੇ। ਉਹ ਕਾਰਨ ਕਿ ਵੀ ਉਹ ਬੱਚੇ ਨੂੰ ਉਸ ਤਰੀਕੇ ਦਾ ਬਣਾ ਦਿੰਦੇ ਆ, ਉਹ ਪੇਰੈਂਟ ਫਾਦਰ ਦਾ ਗੋਲ ਸੀਗਾ ਵੀ ਮੈਂ ਮੇਰਾ ਬੱਚਾ ਇਸ ਤਰ੍ਹਾਂ ਦਾ ਹੋਵੇ, ਹੁਣ ਉਹ ਆਪਣੀ ਤੇ ਜ਼ਿੰਦਗੀ ਪੂਰੀ ਕਰ ਨਹੀਂ ਪਾਇਆ ਉਸ ਤਰੀਕੇ ਦੀ। ਹੁਣ ਉਹ ਬੱਚੇ ਚ ਸੁਪਨਾ ਦੇਖਦਾ, ਬੱਚੇ ਨੂੰ ਕਹਿੰਦਾ ਮੈਂ ਇਹਦੇ ਕੋਲ ਕਰਵਾਉਣਾ, ਤੇ ਉਹਦੇ ਨਾਲ ਕੀ ਹੈ ਵੀ ਬੱਚਾ ਜਿਹੜਾ ਵਿਚਾਰਾ ਪਰੇਸ਼ਾਨ ਹੋਇਆ ਤੇ ਉਹਨੂੰ ਆਪਣੇ ਪਿਓ ਦਾ ਸੁਪਨਾ ਪੂਰਾ ਕਰਨਾ ਪੈਂਦਾ। ਹਾਲਾਂਕਿ ਆਪਾਂ ਉਸ ਸਿਸਟਮ ਜਾਂ ਕਲਚਰ ਚ ਆਏ ਹਾਂ, ਬਟ ਹੁਣ ਆਪਾਂ ਬਹੁਤ ਓਪਨ ਅਪ ਹੋ ਚੁੱਕੇ ਹਾਂ ਆਪਣੀਆਂ ਚੀਜ਼ਾਂ ਆਪਣੇ ਤੱਕ ਰੱਖਣੀਆਂ ਚਾਹੀਦੀਆਂ ਬੱਚਿਆਂ ਤੱਕ ਨਹੀਂ ਲੱਦਣੀਆਂ ਚਾਹੀਦਾ ਬੱਚਿਆਂ ਨੂੰ ਆਪਣੇ ਕੰਮ ਕਰਨ ਦੇਣੇ ਚਾਹੀਦੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਜੀ ਆਪਾਂ ਫਿਰ ਗੱਲਬਾਤ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਕਿਉਂਕਿ ਵਿਸਾਖੀ ਮੇਲੇ ਦੇ ਉੱਤੇ ਜਿਹੜੇ ਸਪੌਂਸਰਸ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਬਿਲਕੁਲ ਜੀ ਵਿਸਾਖੀ ਮੇਲਾ ਕਹਿਲਗੀ ਹੋ ਗਿਆ ਹੁਣ ਵਿਸਾਖੀ ਮੇਲੇ ਤੋਂ ਮੈਨੂੰ ਯਾਦ ਆ ਗਿਆ ਵੀ ਆਪਾਂ ਥੋੜਾ ਜਿਹਾ ਸਾਡੇ ਸਪੌਂਸਰਸ ਬਾਰੇ ਥੋੜਾ ਜਿਹਾ ਜ਼ਿਕਰ ਫਿਰ ਤੋਂ ਕਰ ਦਈਏ ਵਿਸਾਖੀ 13ਵਾਂ ਮੇਲਾ ਸੀਗਾ ਜੀ ਇਹ ਜਿਹੜਾ 16 ਮਈ ਨੂੰ ਆਰਗੇਨਾਈਜ਼ ਕੀਤਾ ਗਿਆ ਜਿਹਦੇ ਚ ਰਜੇਸ਼ ਮਨੂ ਤੇ ਸਿੰਬੋ ਕੈਨੇਡਾ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਵਾਇਆ ਵਿਸਾਖੀ ਮੇਲੇ ਦੇ ਮੌਕੇ ਤੇ ਜਿਹੜੇ ਸਾਡੇ ਡਾਇਮੰਡ ਸਪੌਂਸਰ ਨੇ ਟ੍ਰਾਈਕੋ ਹੋਮਸ ਵਾਲਿਆਂ ਵੱਲੋਂ ਵਧੀਆ ਆਫਰ ਦਿੱਤੀ ਜਾ ਰਹੀ $20,000 ਤੱਕ ਦੀ ਸੇਵਿੰਗ ਤੁਸੀਂ ਕਰ ਸਕਦੇ ਫਰੰਟ ਗਰਾਜ ਘਰ ਜਿਹੜੇ ਕਿ 6 ਲੱਖ ਤੋਂ ਸ਼ੁਰੂ ਹੁੰਦੇ ਆ ਤੇ ਲੈਂਡ ਹੋਮ ਜਿਹੜੇ ਕਿ 5 ਲੱਖ 5.5 ਲੱਖ ਤੋਂ ਸ਼ੁਰੂ ਹੁੰਦੇ ਉੱਥੇ $10,000 ਤੱਕ ਤੁਸੀਂ ਸੇਵ ਕਰ ਸਕਦੇ ਟ੍ਰਾਈਕੋ ਹੋਮਸ .com ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਬੁੱਕ ਕਰੋ ਆਪਣੀ ਲੋਕੇਸ਼ਨ ਜਿਹੜੀ ਵਿਜ਼ਿਟ ਹੈ ਬ੍ਰਿਜ ਪੋਰਟ ਚੈਲਸੀਆ ਤੇ ਕਾਰਨਰ ਬੁੱਕ ਦੇ ਨਾਲ YYC ਹੋਮ ਕੇਅਰ ਸਰਵਿਸ ਜਿਹਨਾਂ ਦਾ ਵੈਸੇ ਮੈਂ ਪਹਿਲਾਂ ਹੁਣੇ ਕਾਫੀ ਡਿਟੇਲ ਦੇ ਵਿੱਚ ਗੱਲ ਕਰ ਚੁੱਕਿਆ ਇੱਕ ਵਾਰੀ ਫਿਰ ਤੋਂ ਕੁਇਕਲੀ ਗੱਲਬਾਤ ਕਰ ਦਿੰਦੇ ਹਾਂ ਜਿਹੜੇ ਥੋੜੇ ਸਪੌਂਸਰ ਦੇ ਬਾਰੇ YYC ਹੋਮ ਕੇਅਰ ਸਰਵਿਸ ਜਿਹੜੇ ਕਿ ਕੇਅਰਿੰਗ ਫੋਰ ਯੂ ਰਾਈਟ ਐਟ ਹੋਮ ਤੁਹਾਡੇ ਘਰ ਚ ਬੈਠਿਆ ਤੁਸੀਂ ਮੁਫ਼ਤ ਜਿਹੜੀਆਂ ਨੇ ਸਲਾਹ ਮਸ਼ਵਰੇ ਤੋਂ ਇਲਾਵਾ ਸੇਵਾਵਾਂ ਵੀ ਲੈ ਸਕਦੇ ਹੋ ਕਿਉਂਕਿ ਇਹ ਤੁਹਾਡੇ ਘਰ ਆ ਕੇ ਤੁਹਾਨੂੰ ਸੇਵਾਵਾਂ ਦਿੰਦੇ ਨੇ ਕੰਪੇਨੀਅਨਸ਼ਿਪ ਹੋ ਗਿਆ ਮੀਲ ਪ੍ਰੈਪ ਹੋ ਗਈ ਨਿੱਜੀ ਦੇਖਭਾਲ ਹੋ ਗਈ ਹੋਸਪੇਸ ਸਰਵਿਸਿਸ ਹੋ ਗਈਆਂ ਸਪੋਰਟ ਜਿਹਨੂੰ ਕਹਿੰਦੇ ਡਿਮੈਂਸ਼ੀਆ ਕੇਅਰ ਹਾਊਸਕੀਪਿੰਗ ਲਾਈਟ ਤੇ ਟਰਾਂਸਪੋਰਟੇਸ਼ਨ ਰਿਸਪਾਈਟ ਕੇਅਰ ਨਰਸਿੰਗ ਸਰਵਿਸਿਸ ਇਹ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਦੇ ਨੇ YYC ਹੋਮ ਕੇਅਰ ਸਰਵਿਸਿਸ ਵਾਲਿਆਂ ਦਾ ਫੋਨ ਨੰਬਰ 825-760-0983 ਜਾਂ ਐਡਮਿੰਟਨ ਦਾ ਨੰਬਰ 780-237-6983 ਜਾਂ ਦੀ ਵੈਬਸਾਈਟ ਹੈ YYC homecareservices.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਰੈਡੀਸਨ ਹੋਟਲ ਵਾਲੇ ਜਿਹੜੇ ਨੇ ਜੀ ਇਹ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਰਹੇ ਨੇ July 15 ਤੱਕ ਤੁਸੀਂ ਜੇ ਇਹਨਾਂ ਕੋਲ ਆਪਣਾ ਈਵੈਂਟ ਬੁੱਕ ਕਰਦੇ ਹੋ ਤੇ ਪੰਜ ਪਰਸੈਂਟ ਆਫ ਦੀ ਦਿੰਦੇ ਆ ਤੇ ਉਹਦੇ ਨਾਲ ਨਾਲ ਇਹਨਾਂ ਦੇ ਫੋਨ ਨੰਬਰ ਨੇ 403-475-1005 475-1111 ਇਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਨਿਊ ਫਿੰਗਰ ਫੈਕਟਰੀ ਫੈਮਿਲੀ ਡਾਕਟਰ ਜਿਹੜੇ ਨੇ ਏਡਰੀ ਦੇ ਅੰਦਰ ਨਵੇਂ ਖੁੱਲੇ ਲਾਈਫ ਲਾਈਨ ਮੈਡੀਕਲ ਕਲੀਨਿਕ ਦੇ ਵਿੱਚ ਅਵੇਲੇਬਲ ਨੇ ਜੇ ਤੁਸੀਂ ਇੱਥੇ ਜਾਣਾ ਚਾਹੋ ਕਿਉਂਕਿ ਬੜੇ ਕੰਪੈਸ਼ਨਰ ਤੇ ਐਕਸਪੀਰੀਅੰਸ ਨੇ ਹਿੰਦੀ ਪੰਜਾਬੀ ਉਰਦੂ ਦੇ ਵਿੱਚ ਗੱਲਬਾਤ ਕਰਦੇ ਆ ਫੈਮਿਲੀ ਫਰੈਂਡਲੀ ਕੇਅਰ ਤੇ ਕਨਵੀਨੀਅੰਟ ਏਡੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਲਾਈਫ ਲਾਈਨ ਮੈਡੀਕਲ ਕਲੀਨਿਕ ਤੁਸੀਂ ਗੂਗਲ ਕਰਕੇ ਇਹਦਾ ਐਡਰੈਸ ਜਿਹੜਾ 40 ਐਵਨਿਊ ਤੇ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੋ ਇਹਨਾਂ ਨੂੰ ਜਾਂ ਕਾਲ ਕਰ ਸਕਦੇ 587-360-6890 587-360-6890 ਦੇ ਉੱਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਸਬਰਨ ਰੇਡੀਓ ਦੇ ਪ੍ਰੋਗਰਾਮ ਥਰੂ ਮੈਸੇਜ ਦੇਣਾ ਚਾਹੁੰਦੇ ਹੋ 403-400-0203 ਤੇ ਸਾਨੂੰ ਸੰਪਰਕ ਕਰ ਸਕਦੇ ਹੋ sabran.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ ਹੈ ਵਧੀਆ ਵਧੀਆ ਵੈਬਸਾਈਟ ਦੇ ਨਾਲ ਨਾਲ ਗ੍ਰਾਫਿਕ ਡਿਜ਼ਾਈਨ ਸੋਸ਼ਲ ਮੀਡੀਆ AI ਵੀਡੀਓ ਕਰੀਏਸ਼ਨ ਰਿਸਪੋਂਸਿਵ ਵੈਬਸਾਈਟ SEO ਡਿਜੀਟਲ ਮਾਰਕੀਟਿੰਗ ਦਾ ਕੋਈ ਵੀ ਕੰਮ ਕਰਵਾਉਣਾ i-webguide ਤੇ ਵਿਜ਼ਿਟ ਕਰ ਸਕਦੇ ਹੋ i-webguide.ca ਤੇ ਜਾਂ ਮੇਰੇ ਨਾਲ 403-400-0203 ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਪੋਰ ਡੈਂਟਲ ਜਿਹੜੇ ਨੇ ਸਾਡੇ ਅੰਦਰ ਪਲੈਟੀਨਮ ਸਪੌਂਸਰ ਨੇ ਜਿਹੜੇ ਕਿ ਫ੍ਰੀ ਗਿਫਟ ਕਾਰਡ ਦੇ ਰਹੇ ਨੇ ਨਵੇਂ ਪੇਸ਼ੈਂਟ ਦੇ ਨਾਲ ਜਦੋਂ ਡੀਲ ਕਰਦੇ ਆ ਇਹ ਕਹਿੰਦੇ ਵੀ ਇਗਜ਼ਾਮ ਕਰਾਓ ਹਾਈਜੀਨ ਲੈ ਕੇ ਆਓ ਆਪਣੀ ਲਾਈਫ ਦੇ ਵਿੱਚ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਰਵਿਸਿਸ ਇਹ ਪ੍ਰੋਵਾਈਡ ਕਰਦੇ ਨੇ ਜਿਹਦੇ ਚ ਡੈਂਟਲ ਦੇ ਨਾਲ ਨਾਲ CDCP ਵੀ ਪੇਸ਼ੈਂਟ ਨੂੰ ਅਸੈਪਟ ਕਰਦੇ ਨੇ ਜਿਹਦਾ ਮਤਲਬ ਕੈਨੇਡੀਅਨ ਡੈਂਟਲ ਕੇਅਰ ਪਲਾਨ ਸੋ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ 403-345-1110 ਦੇ ਉੱਤੇ ਵਿਜ਼ਿਟ ਕਰੋ ਡਾਕਟਰ ਬਲਵੀਰ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰੋ ਜਾਂ theportdental.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ ਅਲਬਰਟਾ ਕਮਰਸ਼ੀਅਲ ਤੋਂ ਸਾਡੇ ਕਮਰਸ਼ੀਅਲ ਰੀਅਲ ਸਟੇਟ ਦੇ ਜਿਹੜੇ ਦੋਸਤ ਨੇ ਜੀ ਪਿਪਨ ਕੁਮਾਰ ਜੀ ਐਂਡ ਐਸੋਸੀਏਟਸ ਇਹਨਾਂ ਦੀ ਟੀਮ ਜਿਹੜੀ ਹੈ ਲੰਬੇ ਸਮੇਂ ਤੋਂ ਤੁਹਾਨੂੰ ਵੱਖਰੇ ਵੱਖਰੇ ਸਰਵਿਸਿਜ਼ ਜਿਹੜੀ ਦਿੰਦੀ ਆ ਰਹੀ ਨੇ ਚਾਹੇ ਉਹ ਇੰਡਸਟਰੀਅਲ ਰਿਟੇਲ ਜਾਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਹੋਣ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਲੈਣੀਆਂ 403-992-3399 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮਾਊਂਟ ਹੋਮਸ ਵਾਲੇ ਜਿਹੜੇ ਕਹਿੰਦੇ ਆ ਵੀ ਡਿਸਕਵਰ ਕਰੋ ਆਪਣੇ ਪ੍ਰੀਮੀਅਮ ਕਮਿਊਨਿਟੀਜ਼ ਦੇ ਅੰਦਰ ਪੈਰਾਮਾਊਂਟ ਹੋਮਸ ਜਿਹੜੇ ਕਿ ਇੱਕ ਥੋਟਫੁਲੀ ਡਿਜ਼ਾਈਨ ਕੀਤੇ ਜਾਂਦੇ ਨੇ ਐਕਸੈਪਸ਼ਨਲੀ ਵਧੀਆ ਕੁਆਲਿਟੀ ਤੇ ਵਾਈਬ੍ਰੈਂਟ ਕਮਿਊਨਿਟੀਜ਼ ਦੇ ਅੰਦਰ ਤੁਸੀਂ ਉਹਨਾਂ ਦੇ ਘਰ ਜਿਹੜੇ ਆ ਬਾਏ ਕਰ ਸਕਦੇ ਹੋ ਪੈਰਾਮਾਊਂਟ ਹੋਮਸ .ca ਤੇ ਵਿਜ਼ਿਟ ਕਰ ਸਕਦੇ ਜਾਂ 403-809-2854 ਦੇ ਉੱਤੇ ਤੁਸੀਂ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਗਰਾਊਂਡ ਸ਼ੇਕਰ ਹੋਲਡਿੰਗ ਵਾਲੇ ਜਿਹੜੇ ਜੀ ਉਹ ਪਿਛਲੇ 25 ਸਾਲਾਂ ਤੋਂ ਤੁਹਾਨੂੰ ਕੰਸਟਰਕਸ਼ਨ ਦੀਆਂ ਸੇਵਾਵਾਂ ਦਿੰਦੇ ਆ ਤੇ ਉਹਦੇ ਨਾਲ ਨਾਲ ਗਰਾਊਂਡ ਸ਼ੇਕਰ ਦੇ ਨਾਲ ਨਾਲ ਸਨੀਵਾਲ ਜੀ ਜਿਹੜੇ ਕਿ ਇੱਕ ਐਸੋਸੀਏਟ ਵੀ ਨੇ ਇਹਨਾਂ ਦੇ 403-479-5894 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 403-479-5894 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਮਿੱਚੀ ਪਾਕਿਸਤਾਨੀ ਰੈਸਟੋਰੈਂਟ ਜਿਹੜਾ

0: ਤੁਹਾਡੇ ਵਾਸਤੇ ਨਵੀਂ ਲੋਕੇਸ਼ਨ ਤੋਂ ਖੁੱਲ ਚੁੱਕੇ ਨੇ ਆਲਰੇਡੀ, ਕਾਫੀ ਵਧੀਆ ਵਧੀਆ ਸਰਵਿਸਿਸ ਤੇ ਫੂਡ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਪਾਕਿਸਤਾਨੀ ਟੇਸਟ ਦੇ ਨਾਲ। ਸੋ ਤੁਸੀਂ ਇਹਨਾਂ ਨੂੰ ਵੀ ਵਿਜ਼ਿਟ ਕਰ ਸਕਦੇ ਹੋ। ਸੀ ਆਈ ਬੀ ਸੀ ਦੇ ਸ਼ਿਵਾਨੀ ਸਿੰਗਲਾ ਜੀ, ਮਨਪ੍ਰੀਤ ਬੜਾ ਜੀ, ਰਾਜਨੀਤ ਦਿਓਲ ਜੀ ਜਿਹੜੇ ਨੇ ਇਹ ਮੋਬਾਈਲ ਮੁੜ ਗਏ ਐਡਵਾਈਜ਼ਰ ਨੇ ਤੇ ਉੱਥੇ ਸੀਗੇ ਵੀ ਉਦੋਂ। ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਮੋਬਾਈਲ ਮੁੜ ਕੇ ਲੈਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਈਸਟ ਹਿੱਲ ਬੁਲੇਵਾਰਡ ਜਿਹੜੀ ਲੋਕੇਸ਼ਨ ਹੈ ਉਹਦੇ ਮੰਤਰੀ ਜਿਹੜੇ ਨੇ ਉੱਥੋਂ ਦੇ ਮੈਨੇਜਰ ਵੀ ਨੇ, ਬੇਸਿਕਲੀ ਬ੍ਰਾਂਚ ਮੈਨੇਜਰ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬੈਲ ਦੇ ਵਿਵੇਕ ਮਹਾਜਨ ਜਿਹੜੇ ਕਿ 5 ਲੋਕੇਸ਼ਨ ਤੋਂ ਸਰਵ ਕਰਦੇ ਨੇ, ਬੈਲ ਨੌਰਥ ਹਿੱਲ ਕੈਲਗਰੀ ਜਾਂ ਬੈਲ ਕਰਿੰਗਟਨ ਕੈਲਗਰੀ, ਬੈਲ ਕੈਨਮੋਰ, ਬੈਲ ਓਲਡਸ ਤੇ ਬੈਲ ਕੋਟਨੀ ਜਿਹੜੀਆਂ ਇਹ ਲੋਕੇਸ਼ਨ ਤੋਂ ਸਰਵ ਕਰਦੇ ਆ। 587-434-5000 ਤੇ ਤੁਸੀਂ ਵਿਜ਼ਿਟ ਕਰਕੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਡਾਇਰੈਕਟਰ ਨੇ ਟੀਮ ਵਾਇਰਲੈਸ ਲਿਮਿਟਡ ਦੇ, ਸੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 587-434-5000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਡਾਕਟਰ ਜਗਜੀਤ ਸਿੰਘ ਆਲੂਵਾਲੀ ਜਿਹੜੇ ਸਾਡੇ ਨਾਲ ਬੈਠੇ ਆ ਤੇ ਨੈਚੁਰਲ ਮੈਡੀਸਨ ਪ੍ਰੈਕਟੀਸ਼ਨਰ ਨੇ, ਆਲਟਰਨੇਟਿਵ ਐਂਡ ਕੰਪਲੀਮੈਂਟਰੀ ਹੈਲਥ ਕੇਅਰ, ਨੈਚੁਰਲ ਮੈਡੀਸਨ, ਮਸਾਜ ਥੈਰੇਪੀ, ਹੋਲਿਸਟਿਕ ਹੀਲਿੰਗ, ਇਸ ਤਰ੍ਹਾਂ ਦੀਆਂ ਸਰਵਿਸਿਸ ਤੁਸੀਂ ਲੈਣੀਆਂ। ਤੇ ਇਹ ਵਾਈਟ ਹੋਮ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, 136 ਵਾਈਟ ਲੋਕ ਕਲੋਜ ਨੌਰਥ ਈਸਟ ਕੈਲਗਰੀ। ਤੇ ਡਾਕਟਰ ਸਾਹਿਬ ਆਪੇ ਮਲਟੀ ਲੈਂਗੁਏਜ ਆਊਟਰੀਚ ਰੱਖਦੇ ਨੇ ਜੀ। ਤੇ ਡਾਕਟਰ ਸਾਹਿਬ ਮੈਂ ਜਾਣਾ ਜੀ ਆਪੇ ਥੋੜਾ ਨੰਬਰ ਵੀ ਬੋਲ ਦਿੰਦਾ ਸਰ ਤੁਸੀਂ ਆਪਣਾ। 403-564-4444 ਸਿੰਧੂ ਜੀ ਜਿਹੜੇ ਕਿ ਸਾਨੂੰ ਸਪੋਰਟ ਕਰਦੇ ਨੇ ਜੀ। ਤੇ ਇਹ ਕਹਿੰਦੇ ਨੇ ਵੀ ਕੀਪਿੰਗ ਯੂ ਔਨ ਦਾ ਰੋਡ, ਹੈਵੀ ਡਿਊਟੀ ਟਰੱਕ ਰਿਪੇਅਰ ਹੋਵੇ, ਟ੍ਰੇਲਰ ਰਿਪੇਅਰ ਹੋਵੇ, ਪ੍ਰੀਵੈਂਟਿਵ ਮੇਨਟੇਨੈਂਸ ਹੋਵੇ, ਡਾਇਗਨੋਸਟਿਕ, ਰੋਡ ਅਸਿਸਟੈਂਟ, ਫਲੀਟ ਮੇਨਟੇਨੈਂਸ, ਕੁਛ ਵੀ ਕਰਵਾਉਣਾ ਤੇ ਐਕਸਪੀਰੀਅੰਸ ਟੈਕਨੀਸ਼ੀਅਨਸ, ਕੁਆਲਿਟੀ ਸਰਵਿਸ ਤੇ ਮਿਨੀਮਾਈਜ਼ ਡਾਊਨ ਟਾਈਮ ਦੇ ਨਾਲ ਇਹ 403-216-8686 ਦੇ ਉੱਤੇ 8686 ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਮਾਡਰਨ ਟਰੱਕ ਰਿਪੇਅਰ .com ਦੇ ਉੱਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਦੱਸ ਦਿਓ। ਕਾਫੀ ਮੈਨੂੰ ਦੱਸ ਸਿੰਬੋ ਕੈਨੇਡਾ ਜਿਹੜਾ ਇਹਦੇ ਬਾਰੇ ਜਾਣਕਾਰੀ ਆਉਣ ਵਾਲੇ ਟਾਈਮ ਚ ਦੇਵਾਂਗੇ ਤੁਹਾਨੂੰ। ਤੇ ਸਾਡੇ ਮੀਡੀਆ ਦੇ ਸਾਰੇ ਦੋਸਤ ਜਿਹੜੇ ਚ ਇਸ ਵਾਰੀ ਵੈਸੇ ਸੀ ਟੀਵੀ ਨੇ ਵੀ, ਗਲੋਬਲ ਟੀਵੀ ਨੇ ਵੀ ਕਾਫੀ ਸਪੋਰਟ ਕੀਤੀ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸਟ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ। 403-400-0200-403-400-0203 ਤੇ ਕਾਲ ਕਰਨ ਦੀ, www.iwebguide.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए। और
0: ਇਹ ਸੀਗੀ ਜੀ ਕੁਛ ਇੱਕ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਸਪੋਂਸਰ ਦੀ, ਤੇ ਇੱਕ ਰਿਪੋਰਟ ਦੇ ਬਾਰੇ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ, ਮੈਂ ਤੇ ਚਰਨਦੀਪ ਕੌਰ ਜੀ ਜਿਹੜੇ ਨੇ ਅੱਜ ਸਾਡੇ ਨਾਲ ਸ਼ਾਮਲ ਨੇ ਜੀ ਸਟੂਡੀਓ ਚ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਪ੍ਰੋਗਰਾਮ ਨੂੰ ਥੋੜਾ ਜਿਹਾ ਜਾਂਦੇ ਜਾਂਦੇ ਪਹਿਲਾਂ, ਕਿਉਂਕਿ ਅਗਲੇ ਆਵਰ ਚ ਵੀ ਆਪਾਂ ਪਹੁੰਚਣਾ 4 ਵਜੇ ਵਾਲੇ ਚ, ਤੇ ਥੋੜਾ ਜਿਹਾ ਨੂੰ ਰੈਪ ਅਪ ਕਰ ਦਿੰਦੇ ਹਾਂ ਜੀ ਆਪਾਂ। ਤੇ ਜਿੱਦਾਂ ਤੁਸੀਂ ਪਹਿਲਾਂ ਇੱਕ ਬੜੀ ਵਧੀਆ ਗੱਲ ਕਹੀ ਸੀ ਵੀ ਸਿੱਖਿਆ ਜਿਹੜੀ ਹੁੰਦੀ ਹੈ ਨਾ, ਤੇ ਇਸ ਦੇ ਉੱਤੇ ਕਿਉਂਕਿ ਤੁਸੀਂ ਪ੍ਰਿੰਸੀਪਲ ਵੀ ਰਹੇ ਹੋ ਤੇ ਯੂ ਨੋ ਕਿ ਵੀ ਕਿੱਦਾਂ ਕਿਸੇ ਚੀਜ਼ ਦਾ ਨਿਚੋੜ ਕੱਢਣਾ, ਤੇ ਜੇ ਇਹਨੂੰ ਸਿੱਖਿਆ ਕੀ ਕੱਢੀ ਜਾਵੇ, ਜਿਹੜਾ ਆਪਾਂ ਪਿਛਲਾ ਟੋਪਿਕ ਜਿਹੜਾ ਕੀਤਾ ਸੀਗਾ ਜੀ।
5: ਰਾਜੇਸ਼ ਜੀ, ਮੇਰੇ ਹਿਸਾਬ ਨਾਲ ਮੈਂ ਪਰਵਰਿਸ਼ ਦੇ ਨਾ ਬਹੁਤ ਮਤਲਬ ਸੈਸ਼ਨਸ ਵੀ ਦਿੱਤੇ ਹੈ। ਮੇਰਾ ਜਦੋਂ ਵੀ ਸਕੂਲ ਨਵੀਂ ਮੈਂ ਕਲਾਸ ਸੈਸ਼ਨ ਸਟਾਰਟ ਕਰਦੀ ਸੀ ਤਾਂ ਮੈਂ ਮਦਰਸ ਦਾ, ਫਾਦਰਸ ਦਾ ਇੱਕ ਸੈਸ਼ਨ ਲੈਂਦੇ ਹੁੰਦੇ ਸੀ ਕਿ ਬੱਚਿਆਂ ਨੂੰ ਤਾਂ ਅਸੀਂ ਸਾਰਾ ਸਾਲ ਪੜ੍ਹਾਉਣਾ ਪਰ ਮੰਮੀ ਪਾਪਾ ਨੂੰ ਵੀ ਇੱਕ ਦਿਨ ਅਸੀਂ ਜ਼ਰੂਰ ਦਿੰਦੇ ਹੁੰਦੇ ਸੀ। ਹਾਂ, ਕਿ ਪਰਵਰਿਸ਼ ਕਰਨਾ ਜਿਹੜਾ ਹੈ ਉਹ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ ਹੈ, ਕਿਉਂਕਿ ਜਿਹੜੀ ਪਰਮਾਤਮਾ ਦੀ ਸਭ ਤੋਂ ਵੱਡੀ, ਸਭ ਤੋਂ ਉੱਚੀ ਕ੍ਰੀਏਸ਼ਨ ਹੈ ਜਿਹੜੀ ਇਨਸਾਨ ਪਰਮਾਤਮਾ ਨੇ ਬਣਾਇਆ ਹੈ, ਔਰ ਉਸਨੂੰ ਪਾਲਣਾ ਵੀ ਪਰਮਾਤਮਾ ਦੀ ਜਿਹੜੀ ਪੂਜਾ ਦੇ ਬਰਾਬਰ ਹੈਗਾ। ਔਰ ਪੇਰੈਂਟਸ ਦੇ ਲਈ ਸਭ ਤੋਂ ਵੱਡਾ ਜਿਹੜਾ ਉਹ ਦੇ ਸਕਦੇ ਆ

0: ਬੱਚਿਆਂ ਨੂੰ ਉਹ ਹੈ ਉਹਨਾਂ ਦਾ ਸਮਾਂ ਕਿਉਂਕਿ ਮੈਂ ਦੇਖਦੀ ਹਾਂ ਅੱਜ ਕੱਲ ਹੈ ਨਾ ਇੱਕ ਤਾਂ ਮਦਰਸ ਵਿਚਾਰੀਆਂ ਵੈਸੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਿਜ਼ੀ ਹੈਗੀਆਂ ਤੇ ਦੂਜਾ ਕੁਝ ਉਹ ਉਹਨਾਂ ਨੇ ਆਪਣੀ ਰਿਪਲੇਸਮੈਂਟ ਬੱਚਿਆਂ ਨੂੰ ਨਾ ਫੋਨ ਦਿੱਤਾ ਹੋਇਆ ਕਿ ਵੀ ਮੈਂ ਬਿਜ਼ੀ ਹਾਂ ਵੀ ਚੱਲ ਮੈਂ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰ ਲਾਂ ਚੱਲ ਤੂੰ ਉਨੀ ਦੇਰ ਗੇਮ ਖੇਡ ਲੈ ਜਾਂ ਉਹ ਆਪਣੇ ਕਿਤੇ ਫਰੈਂਡਸ ਦੇ ਹੋਰ ਕਿਸੇ ਆਪਣੇ ਸਰਕਲ ਚ ਬਿਜ਼ੀ ਹੈ ਤਾਂ ਬੱਚਿਆਂ ਨੂੰ ਆਪਣਾ ਇੱਕ ਆਲਟਰਨੇਟ ਦਿੱਤਾ ਹੋਇਆ ਕਿ ਤੂੰ ਫੋਨ ਜਾਂ ਕੋਈ ਆਪਣੀ ਗੇਮ ਜਾਂ ਕੋਈ ਵੀਡੀਓ ਗੇਮ ਇਸ ਤਰ੍ਹਾਂ ਖੇਡ ਲੈ ਪਰ ਮੇਰੇ ਹਿਸਾਬ ਨਾਲ ਜੇ ਪੇਰੈਂਟਸ ਆਪਣਾ ਕੀਮਤੀ ਸਮਾਂ ਜਿਹੜਾ ਬੱਚਿਆਂ ਨੂੰ ਦਿੰਦੇ ਆ ਔਰ ਹੌਲੀ ਹੌਲੀ ਕੁਛ ਨਾ ਕੁਛ ਥੋੜਾ ਬਹੁਤ ਰੋਜ਼ ਉਹਨਾਂ ਨੂੰ ਸਿੱਖਿਆਵਾਂ ਟੀਚਿੰਗਸ ਦਿੰਦੇ ਰਹਿੰਦੇ ਆ ਤਾਂ ਜਿਹੜੇ ਬੱਚਿਆਂ ਦੇ ਨਾਲ ਉਹਨਾਂ ਦੀ ਕਮਿਊਨੀਕੇਸ਼ਨ ਹੈ ਐਟਲੀਸਟ ਦਿਨ ਦਾ ਇੱਕ ਖਾਣਾ ਅਗਰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਖਾਂਦਾ ਹੈ ਸਮਾਂ ਇਕੱਠਿਆਂ ਬਿਤਾਉਂਦਾ ਹੈ ਤਾਂ ਮੇਰੇ ਹਿਸਾਬ ਨਾਲ 80% ਪ੍ਰੋਬਲਮਸ ਦਾ ਹੱਲ ਤਾਂ ਉੱਥੇ ਹੀ ਹੋ ਜਾਂਦਾ ਜਦੋਂ ਅਸੀਂ ਸਾਰੇ ਦਿਨ ਦੀ ਗੱਲਬਾਤ ਕਿ ਅੱਜ ਕੀ ਹੋਇਆ ਬੀਤਿਆ ਅਸੀਂ ਆਪਸ ਦੇ ਵਿੱਚ ਗੱਲ ਕਰਦੇ ਹਾਂ ਤੇ ਪੇਰੈਂਟਸ ਦਾ ਇੰਨਾ ਐਕਸਪੀਰੀਅੰਸ ਹੁੰਦਾ ਬੱਚੇ ਨੂੰ ਗਾਈਡ ਕਰਦੇ ਹਾਂ ਕਿ ਕੀ ਸਹੀ ਹੈ ਕੀ ਗਲਤ ਹੈ ਤਾਂ ਸਮਾਂ ਪਰਿਵਾਰ ਦੇ ਨਾਲ ਬਿਤਾਉਣਾ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਸੋਲੂਸ਼ਨ
1: ਮੇਰੇ ਇੱਕ ਦੋਸਤ ਨੇ ਵੀ ਖਾਲਿਦ ਸਾਹਿਬ ਤੇ ਉਹਨਾਂ ਦੇ ਬੱਚੇ ਕਿਉਂਕਿ ਮੇਰੇ ਬੇਟੇ ਨਾਲ ਤਾਂ ਡੈਫੀਨੇਟਲੀ ਵੱਡੇ ਨੇ ਤੇ ਉਹ ਉਹਨੇ ਮੈਨੂੰ ਜਦੋਂ ਛੋਟਾ ਹੀ ਸੀਗਾ ਤੇ ਕਹਿੰਦੇ ਵੀ ਇਹਦੇ ਨਾਲ ਜਦੋਂ ਤੱਕ ਤੁਸੀਂ ਬੱਚਿਆਂ ਨੂੰ ਛੋਟੇ ਹੁੰਦੇ ਜਦੋਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਆ ਤੇ ਤੁਸੀਂ ਇਹਨਾਂ ਦੀਆਂ ਗੱਲਾਂ ਸੁਣਨੀਆਂ ਤੇ ਫਿਰ ਤੁਸੀਂ ਵੱਡੇ ਹੋ ਕੇ ਇਹਨਾਂ ਕੋਲ ਪੁੱਛੋਗੇ ਤੇ ਤੁਹਾਨੂੰ ਜਵਾਬ ਦੇਣਗੇ ਜੇ ਤੁਸੀਂ ਛੋਟੇ ਹੁੰਦੇ ਇਹਨਾਂ ਦੀਆਂ ਗੱਲਾਂ ਸੁਣੀਆਂ ਨਹੀਂ ਤੇ ਵੱਡੇ ਹੋ ਕੇ ਤੁਸੀਂ ਪੁੱਛੋਗੇ ਤੇ ਇਹਨੇ ਕਹਿਣਾ ਹੂ ਡੈਡ ਹੂ ਮੋਮ ਕਿਉਂਕਿ ਮੈਨੂੰ ਤਾਂ ਜਦੋਂ ਮੈਂ ਦੱਸਣਾ ਚਾਹੁੰਦਾ ਸੀ ਤੁਸੀਂ ਉਦੋਂ ਸੁਣਿਆ ਨਹੀਂ ਤੇ ਹੁਣ ਤਾਂ ਮੈਂ ਆਪਣੇ ਡਿਸੀਜਨ ਆਪ ਲੈਣਾ ਸੋ ਇਸ ਕਰਕੇ ਬੱਚਿਆਂ ਦੇ ਨਾਲ ਮਿਲ ਕੇ ਤੇ ਰਹਿਣਾ ਚਾਹੀਦਾ ਉਹਨਾਂ ਦੇ ਡਿਸੀਜਨ ਜਿਹੜੇ ਉਦੇ ਰੱਖੀਏ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਸਟੂਡੀਓ ਤੇ ਬ੍ਰੇਕ ਤੋਂ ਬਾਅਦ ਤੇ ਬਾਕੀ ਦੀਆਂ ਗੱਲਾਂ ਪਤਾ ਕਰਦੇ ਹਾਂ
2: The time is 4 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਚਰਨਦੀਪ ਕੌਰ ਜੀ ਨੇ ਜਿਹੜੇ ਕਿ ਪ੍ਰੋਗਰਾਮ ਆਪਾਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਰਹਿਣਾ ਅਤੇ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਕਰਦੀਆਂ ਰਹਿਣੀਆਂ, ਕਿਉਂਕਿ ਜਿਹੜੀ ਆਪਾਂ ਵੈਸੇ ਗੱਲਬਾਤ ਕਰ ਰਹੇ ਸੀਗੇ ਵੀ ਇੱਕ ਤਾਂ ਟੋਪਿਕ ਆਪਾਂ ਇਹ ਕਰ ਰਹੇ ਸੀਗੇ ਵੀ ਬੱਚਿਆਂ ਨੂੰ ਹੈ ਨਾ ਤੁਸੀਂ ਉਹ ਕਰਨਾ, ਦੂਜਾ ਇਹਦੇ 'ਚ ਇਹ ਵੀ ਗੱਲ ਸੀਗੀ ਵੀ ਜਿਹੜਾ ਸਮਾਜ ਉਹ ਆਪਣਾ ਹੀ ਠੇਕੇਦਾਰ ਬਣਿਆ ਹੁੰਦਾ, ਉਹਨੇ ਆਪਣੀ ਤਰੀਕੇ ਦੇ ਨਾਲ ਹੀ ਸਾਰੀਆਂ ਗੱਲਾਂ ਬਾਤਾਂ ਕਰ ਦੇਣੀਆਂ ਕਿ ਵੀ ਇਹ ਗੱਲ ਜਿਹੜੀ ਹੈ ਜਾਂ ਹੈ ਨਾ ਉਸ ਤਰੀਕੇ ਨਾਲ ਦੇਖਦੇ ਹਾਂ। ਅਤੇ ਸਾਨੂੰ ਐਜ਼ ਏ ਸਮਾਜ ਇੱਕ ਤਾਂ ਆਪਾਂ ਪੇਰੈਂਟਸ ਹੋਣ ਦੇ ਨਾਤੇ ਜਾਂ ਬੱਚੇ ਹੋਣ ਦੇ ਨਾਤੇ ਜੋ ਕੰਮ ਕਾਰ ਕਰਨੇ ਆ ਉਹ ਤਾਂ ਠੀਕ ਹੈ, ਬਟ ਉਸ ਤੋਂ ਇਲਾਵਾ ਐਜ਼ ਏ ਸੁਸਾਇਟੀ ਜਦੋਂ ਆਪਾਂ ਦੇਖਦੇ ਹਾਂ ਆਪਣੇ ਆਪ ਨੂੰ ਉਹ ਵੀ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਕਿਉਂਕਿ ਦੂਜੇ ਦੇ ਵਿੱਚ ਨੁਕਸ ਅਤੇ ਸਾਰੇ ਕੱਢਣੇ ਵਾਸਤੇ ਆਪਾਂ ਜਲਦੀ ਨਾਲ ਜਿਹਨੂੰ ਕਹਿੰਦੇ ਨਾ ਵੀ ਚੌਧਰੀ ਬਣ ਜਾਂਦੇ ਹਾਂ, ਥਾਣੇਦਾਰ ਬਣ ਜਾਂਦੇ ਹਾਂ ਕਿਸੇ ਦੇ ਉੱਤੇ, ਹੈ ਨਾ ਇੱਦਾਂ ਗੱਲਾਂ ਕਰਦੇ ਹਾਂ, ਪਰ ਜਦੋਂ ਆਪਣੇ ਘਰ ਹੁੰਦੇ ਉਦੋਂ ਲਕਾ ਲਕਾ ਕੇ ਰੱਖਦੇ ਹਾਂ ਚੀਜ਼ਾਂ ਨੂੰ। ਸੋ ਆਈ ਥਿੰਕ ਵੀ ਇਹ ਵੀ ਇੱਕ ਇੰਪੋਰਟੈਂਟ ਜਿਹੜਾ ਇਹਦੇ 'ਚ ਪੁਆਇੰਟ ਕਵਰ ਕੀਤਾ ਗਿਆ ਸੀਗਾ ਕਿ ਵੀ ਤੁਸੀਂ ਕਿੱਦਾਂ ਸਮਾਜ ਜਿਹੜਾ ਉਹ ਅੱਗੇ ਵੱਧ ਸਕਦਾ ਜਾਂ ਉਹਦੇ 'ਚ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ, ਉਹਦੇ 'ਤੇ ਵੀ ਆਪਾਂ ਟੋਪਿਕ 'ਤੇ ਗੱਲਬਾਤ ਕਰ ਰਹੇ ਸੀਗੇ ਜੀ ਪਹਿਲਾਂ। ਅਤੇ ਆਈ ਹੋਪ ਵੀ ਜਿਹੜੀ ਖਬਰ ਸੀਗੀ ਮੇਰੇ ਨੂੰ ਇਹ ਸਾਰਾ ਕੁਝ ਇਸ ਕਰਕੇ ਧਿਆਨ 'ਚ ਆਇਆ ਵੀ ਬੱਚਿਆਂ ਦੇ ਅੱਜ ਕੱਲ੍ਹ ਸਕੂਲਾਂ ਦੇ ਜਦੋਂ ਗ੍ਰੈਜੂਏਸ਼ਨ ਹੁੰਦੀ ਹੈ ਤਾਂ ਪੇਰੈਂਟਸ ਕਈ ਬੱਚਿਆਂ ਨੂੰ ਤਾਂ ਐਡਮਿਸ਼ਨ ਮਿਲ ਜਾਂਦੀ ਹੈ, ਉਹ ਬੱਚੇ ਤਾਂ ਚਲੇ ਜਾਂਦੇ ਨੇ ਵੀ ਕੁਛ ਨਾ ਕੁਛ ਵੱਖਰੇ

0: ਹੋਇਆ ਕਰਨ ਵਾਸਤੇ ਕੁਝ ਬੱਚੇ ਆਪਣੀ ਮਨਪਸੰਦ ਦੀ ਯੂਨੀਵਰਸਿਟੀ ਵੇਟ ਕਰਦੇ ਨੇ ਕਿ ਕਦੋਂ ਉਹਨਾਂ ਦੀ ਮਨਪਸੰਦ ਦੀ ਯੂਨੀਵਰਸਿਟੀ 'ਚ ਉਹਨਾਂ ਨੂੰ ਐਡਮਿਸ਼ਨ ਮਿਲੇ ਤੇ ਉੱਥੇ ਜਾਣਗੇ ਕਿਉਂਕਿ ਹਰ ਬੰਦੇ ਨੂੰ ਆਪਣਾ ਆਪਣਾ ਰਾਈਟ ਹੈ ਕੁਝ ਵੀ ਕਰਨ ਦਾ ਪਰ ਜਿਹੜਾ ਇੱਥੇ ਅਗੇਨ ਉਹੀ ਸਮਾਜ ਜਦੋਂ ਆਪਾਂ ਕਹਿੰਦੇ ਵੀ ਆਪਾਂ ਇਕੱਠੇ ਹੋ ਕੇ ਰਹਿਣਾ ਆਪਾਂ ਇਕੱਠੇ ਮਿਲਣਾ ਗਿਲਣਾ ਉਹ ਜਿਹੜਾ ਸਮਾਜ ਇਕੱਠੇ ਹੋਣ ਵਾਲਾ ਉਹ ਕਿਉਂਕਿ ਜਿਹੜੇ ਬਾਹਰ ਦੇ ਲੋਕੀ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਕੋਕੇਸ਼ਨ ਹੋ ਜਾਏ ਦੂਜੇ ਉਹਨਾਂ ਨੂੰ ਕਈ ਵਾਰੀ ਇੰਨਾ ਕੇਅਰ ਨਹੀਂ ਹੁੰਦੀ ਕਿ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਬੱਚਾ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ ਬਟ ਆਪਣੇ ਲੋਕੀ ਜਿਹੜੇ ਨੇ ਉਹ ਰੇਸਾਂ ਚ ਲੱਗੇ ਹੁੰਦੇ ਨੇ ਰੈਟ ਰੇਸ ਜਿਹੜੀ ਉਹ ਚਾਹੁੰਦੇ ਆਪਾਂ ਤੇ ਆਪਣੇ ਬੱਚੇ ਨੂੰ ਜਿੱਦਾਂ ਮਰਜ਼ੀ ਖਿੱਚ ਧੂ ਕੇ ਨਾ ਉਹਦੇ ਕੋਲ ਇਹ ਕਰਵਾਉਣਾ ਚਾਹ ਰਹੇ ਹਾਂ ਤੇ ਤੁਸੀਂ ਵੀ ਆਪਣੇ ਬੱਚੇ ਕੋਲੋਂ ਇਹ ਕਰਵਾਓ ਤੇ ਜੇ ਤੁਹਾਡਾ ਬੱਚਾ ਪਿੱਛੇ ਰਹਿ ਗਿਆ ਇਹਦਾ ਮਤਲਬ ਤੁਸੀਂ ਨਹੀਂ ਚੰਗੇ ਤੇ ਤੁਹਾਡਾ ਮਤਲਬ ਤੇ ਹਾਲਾਂਕਿ ਜਦੋਂ ਇਸ ਕੰਟਰੀ ਦੀ ਆਪਾਂ ਗੱਲ ਕਰਦੇ ਹਾਂ ਤੇ ਬੱਚੇ ਨੇ ਆਪਣੀ ਜ਼ਿੰਦਗੀ ਆਪਣੇ ਆਪ ਆਪਾਂ ਨੂੰ ਸੋਚਦੇ ਹਾਂ ਕਿਉਂਕਿ ਉਹ ਕਰੇ ਜੀ
1: ਰਜੇਸ਼ ਜੀ ਸਮਾਜ ਦੀ ਮੇਰੇ ਹਿਸਾਬ ਨਾਲ ਇੱਕ ਜ਼ਿੰਮੇਵਾਰੀ ਬਹੁਤ ਹੈ ਕਿਸੇ ਵੀ ਇੱਕ ਬੱਚੇ ਨੂੰ ਬਿਲਡ ਕਰਨ ਵਾਸਤੇ ਤੇ ਅੱਜ ਦੇ ਟਾਈਮ ਦੇ ਵਿੱਚ ਸਮਾਜ ਜਿਹੜਾ ਉਹ ਆਪਣੀ ਰਿਸਪੋਂਸੀਬਿਲਟੀ ਨਿਭਾਉਣ ਦੀ ਜਗ੍ਹਾ ਇੱਕ ਨੈਗੇਟਿਵ ਰੋਲ ਪਲੇ ਕਰ ਰਿਹਾ ਕਿ ਅਗਰ ਬੱਚੇ ਦੇ ਮਨ ਦੇ ਵਿੱਚ ਵੀ ਕੋਈ ਚੀਜ਼ ਹੈ ਕਈ ਵਾਰ ਉਹ ਮਨ ਦੇ ਵਿੱਚ ਹੀ ਦਬਾ ਲੈਂਦਾ ਕਿ ਅਗਰ ਉਹ ਕੋਈ ਆਰਟ ਵੱਲ ਜਾਣਾ ਚਾਹੁੰਦਾ ਹੈ ਨਾ ਤਾਂ ਜਾਂ ਕੁਛ ਇਹੋ ਜਿਹਾ ਆਪਣੀ ਮਨਪਸੰਦ ਦਾ ਕੁਛ ਕਰੀਅਰ ਉਹ ਅਡੋਪਟ ਕਰਨਾ ਚਾਹੁੰਦਾ ਤਾਂ ਸਮਾਜ ਦੇ ਡਰ ਤੋਂ ਕਿ ਸਿੰਗਿੰਗ ਵਿੱਚ ਜਾਣਾ ਚਾਹੁੰਦਾ ਐਕਟਿੰਗ ਵਿੱਚ ਜਾਣਾ ਚਾਹੁੰਦਾ ਕੁਛ ਹੋਰ ਮਿਊਜ਼ਿਕ ਵੱਲ ਤਾਂ ਸ਼ਾਇਦ ਉਹਨੂੰ ਇਹ ਡਰ ਹੁੰਦਾ ਕਿ ਜਿਹੜਾ ਸਮਾਜ ਹੈ ਉਹ ਮੈਨੂੰ ਕੋਈ ਰਿਸਪੈਕਟੇਬਲ ਨਹੀਂ ਦੇਖੇਗਾ ਕਿ ਅਗਰ ਮੈਂ ਡਾਕਟਰ ਇੰਜੀਨੀਅਰ ਬਣਾ ਜਾਂ ਕੋਈ ਮੈਂ ਲਾਇਰ ਬਣਾ ਤਾਂ ਸ਼ਾਇਦ ਮੈਂ ਬੈਟਰ ਵੇ ਦੇ ਨਾਲ ਆਪਣਾ ਕਰੀਅਰ ਨੂੰ ਜਿਹੜਾ ਹੈ ਉਹ ਅਸਟੈਬਲਿਸ਼ ਕਰ ਸਕਾਂਗਾ ਮੇਰੀ ਫੈਮਿਲੀ ਦੀ ਰਿਸਪੈਕਟ ਜਿਹੜੀ ਹੈ ਉਹ ਇਸ ਦੇ ਵਿੱਚ ਹੈ ਕਿ ਵੀ ਮੈਂ ਆਪਣੇ ਕਰੀਅਰ ਨੂੰ ਜਿਹੜਾ ਬਹੁਤ ਉੱਪਰ ਲੈ ਕੇ ਜਾਵਾਂ ਤਾਂ ਉਹ ਸਮਾਜ ਦੇ ਜਿਹੜੇ ਪ੍ਰੈਸ਼ਰ ਦੇ ਵਿੱਚ ਆ ਕੇ ਕਿਤੇ ਉਹ ਆਪਣੇ ਮਨ ਦੀਆਂ ਜਿਹੜੀਆਂ ਇੱਛਾਵਾਂ ਹੈਗੀਆਂ ਉਸ ਨੂੰ ਦਬਾ ਦਿੰਦਾ ਔਰ ਉਸਦਾ ਜਿਹੜਾ ਇਨਰ ਸੈਲਫ ਹੈ ਜਿਹੜੇ ਆਪਾਂ ਹੁਣ ਇਸ ਡਾਕੂਮੈਂਟਰੀ ਵਿੱਚ ਸੁਣ ਰਹੇ ਸੀ ਧਰਮਿੰਦਰ ਜੀ ਨੂੰ ਕਿ ਜਿਹੜਾ ਉਸਦੇ ਪ੍ਰੋਫੈਸ਼ਨ ਦੇ ਵਿੱਚੋਂ ਉਹਦਾ ਸੈਲਫ ਮਾਈਨਸ ਹੋ ਜਾਂਦਾ ਉਹ ਬਹੁਤ ਸਕਸੈਸਫੁਲ ਕੋਈ ਆਫਿਸਰ ਬਣ ਸਕਦਾ ਉਹ ਬਹੁਤ ਸਕਸੈਸਫੁਲ ਕੋਈ ਲਾਇਰ ਐਡਵੋਕੇਟ ਕੋਈ ਡਾਕਟਰ ਬਣ ਸਕਦਾ ਬਟ ਉਹਦਾ ਸੈਲਫ ਅੰਦਰੋਂ ਮਿਸਿੰਗ ਹੁੰਦਾ ਸੈਲਫ ਤਾਂ ਉਸਦਾ ਕੁਛ ਹੋਰ ਬਣਨਾ ਚਾਹ ਰਿਹਾ ਹੁੰਦਾ ਪਰ ਉਹ ਸੁਸਾਇਟੀ ਦੇ ਜਾਂ ਫੈਮਿਲੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਬਣਦਾ ਜਾਂਦਾ ਉਸਦੇ ਵਿੱਚ ਉਹ ਸਕਸੈਸਫੁਲ ਵੀ ਹੋ ਜਾਂਦਾ ਪਰ ਜਿਹੜਾ ਉਹ ਅੰਦਰ ਉਸਦਾ ਸੈਲਫ ਹੈ ਇਨਸਾਨ ਹੈ ਜਿਹੜਾ ਉਸਦੀ ਜਿਹੜੀ ਜਿਹੜੀ ਚੀਜ਼ ਉਸਨੂੰ ਅੰਦਰੋਂ ਖੁਸ਼ੀ ਦੇ ਰਹੀ ਹੈ ਕਹਿੰਦੇ ਕਿ ਖੁਸ਼ੀ ਤੁਹਾਨੂੰ ਕਿਹੜੀ ਚੀਜ਼ ਦਿੰਦੀ ਹੈ ਜਦੋਂ ਤੁਹਾਡੀ ਹੋਬੀ ਤੁਹਾਡਾ ਪ੍ਰੋਫੈਸ਼ਨ ਬਣ ਜਾਂਦੀ ਹੈ
0: ਬਿਲਕੁਲ ਹਾਂਜੀ
1: ਕਿ ਤੁਸੀਂ ਉਸਨੂੰ ਹੋਬੀ ਦੀ ਤਰ੍ਹਾਂ ਨਹੀਂ ਯੂਜ਼ ਕਰ ਰਹੇ ਉਹ ਤੁਹਾਨੂੰ ਮਤਲਬ ਪੈਸਾ ਵੀ ਦੇ ਰਿਹਾ ਉਹ ਤੁਹਾਡੀ ਲਾਈਫ ਦੀ ਜਿਹੜੀ ਹੈ ਪੈਸਾ ਕਮਾਉਣ ਦੇ ਲਈ ਸੋਰਸ ਵੀ ਉਹੀ ਚੀਜ਼ ਬਣ ਰਹੀ ਹੈ ਜਿਹੜੀ ਤੁਹਾਡੀ ਹੋਬੀ ਹੈ ਤਾਂ ਉਹ ਇੱਕ ਇਨਸਾਨ ਵਾਸਤੇ ਸਭ ਤੋਂ ਖੁਸ਼ੀ ਦੀ ਗੱਲ ਹੁੰਦੀ ਹੈ ਉਸਨੂੰ ਕੁਛ ਡਿਫਰੈਂਟ ਹੋਬੀ ਨਹੀਂ ਰੱਖਣੀ ਪੈਂਦੀ ਉਹੀ ਉਸਦਾ ਪ੍ਰੋਫੈਸ਼ਨ ਹੈ ਉਹੀ ਉਸਦੀ ਹੋਬੀ ਹੈ
0: ਬਿਲਕੁਲ ਉਹ ਕਹਿਣ ਦਾ ਮਤਲਬ ਵੀ ਆਪਣੇ ਪ੍ਰੋਫੈਸ਼ਨ ਨੂੰ ਮਨ ਲਾ ਕੇ ਕਰਦਾ ਉਹ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਵੀ ਉਹ ਕੰਮ ਕਰ ਰਿਹਾ ਕਿ ਉਹ ਆਪਣੀ ਜੀਵਿਕਾ ਕਮਾ ਰਿਹਾ ਜਾਂ ਬ੍ਰੈਡ ਐਂਡ ਬਟਰ ਅਰਨ ਕਰ ਰਿਹਾ ਸੋ ਇਸ ਕਰਕੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਸਪੈਸ਼ਲੀ ਬੱਚੇ ਨੂੰ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ ਕਿ ਵੀ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਫਰਾਈਡੇ ਵੀ ਇਨਫੈਕਟ ਮੈਂ ਇਸੇ ਟੋਪਿਕ ਦੇ ਉੱਤੇ ਥੋੜ੍ਹੀ ਗੱਲ ਕੀਤੀ ਵੀ ਪੜ੍ਹਾਈ ਜਿਹੜੀ ਹੈ ਉਹ ਇਹ ਡਿਸਕ੍ਰਾਈਬ ਨਹੀਂ ਕਰਦੀ ਵੀ ਉਹ ਬੱਚੇ ਨੇ ਜਿਹੜਾ ਸਕਸੈਸਫੁਲ ਬੰਦਾ ਬਣਨਾ ਹੀ ਬਣਨਾ ਪੜ੍ਹਾਈ ਦੇ ਨਾਲ ਉਹ ਐਜੂਕੇਸ਼ਨ ਲੈ ਲਈ ਅਤੇ ਹੋ ਸਕਦਾ ਵੀ ਉਹ ਰੁਜ਼ਗਾਰ ਵੀ ਲੈ ਲਏ ਅਤੇ ਕਈ ਵਾਰੀ ਜਦੋਂ ਰੁਜ਼ਗਾਰ ਨਹੀਂ ਲੈਂਦਾ ਜਾਂ ਆਪਣੀ ਮਰਜ਼ੀ ਨਾਲ ਕੋਈ ਚੇਂਜਿਸ ਕਰਨਾ ਚਾਹੁੰਦਾ ਸਮਾਜ ਜਿਹੜਾ ਠੇਕੇਦਾਰ ਬਣਿਆ ਹੁੰਦਾ ਉਹਦੇ 'ਤੇ ਕਿਸੇ ਨਾ ਕਿਸੇ ਤਰੀਕੇ ਦੇ ਉਹ ਲਿਮੀਟੇਸ਼ਨ ਜਿਹੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਬਟ ਉਹਦੇ ਨਾਲ ਨਾਲ ਪੜ੍ਹਾਈ ਤੋਂ ਇਲਾਵਾ ਕੁਛ ਇਸ ਤਰ੍ਹਾਂ ਦੇ ਬੱਚੇ ਵੀ ਹੁੰਦੇ ਨੇ ਪਿਛਲੇ ਵੀਕ ਮੈਂ ਗੱਲ ਥੋੜ੍ਹੀ ਜਿਹੀ ਕੀਤੀ ਸੀ ਇਹਦੇ 'ਤੇ ਉਹਨੂੰ ਕਹਿੰਦੇ ਜੀ ਐਮ ਟਾਈਪ ਦਾ ਬੱਚੇ ਤੁਸੀਂ ਸੁਣਿਆ ਵਰਡ ਕਦੀ ਐਮ ਟਾਈਪ ਕਿ ਨਹੀਂ ਸੁਣਿਆ ਨਹੀਂ ਤੁਸੀਂ ਹੈਂ ਨਹੀਂ ਸੁਣਿਆ ਐਮ ਟਾਈਪ ਬੱਚੇ ਕਿਹੜੇ ਹੁੰਦੇ ਨੇ ਜਿਹੜੇ ਇੱਕ ਤਾਂ ਬੱਚੇ ਉਹ ਹੁੰਦੇ ਨੇ ਜਿਹੜੇ ਸਿੰਗਲ ਹੁੰਦੇ ਨੇ ਹੈ ਨਾ ਵਨ ਡਾਇਰੈਕਸ਼ਨਲ ਉਹਨਾਂ ਨੂੰ ਆਪਣਾ ਗੋਲ ਨਜ਼ਰ ਆਉਂਦਾ ਕਿ ਮੈਂ ਸਾਇੰਸ ਪੜ੍ਹੀ ਮੈਡੀਕਲ ਕੀਤਾ ਜਾਂ ਇੰਜੀਨੀਅਰਿੰਗ ਕੀਤੀ ਅਤੇ ਮੈਂ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਜਾਂ ਲਾਇਰ ਬਣ ਗਿਆ ਜਾਂ ਕੋਈ ਵੀ ਬਣਨਾ ਚਾਹੁੰਦਾ ਮੈਂ ਬਣ ਗਿਆ ਦੂਸਰਾ ਕੈਟੇਗਰੀ ਉਹ ਹੁੰਦੀ ਵੀ ਜਿਹੜੇ ਲੋਕ ਡਾਇਵਰਜਨ ਹੁੰਦੇ ਨੇ ਬੇਸਿਕਲੀ ਇਹਨਾਂ ਦਾ ਦਿਮਾਗ ਜਿਹੜੇ ਨਾ ਮਲਟੀਪਲ ਡਾਇਰੈਕਸ਼ਨ 'ਚ ਦੂਰ ਦੂਰ ਨੂੰ ਜਾਂਦਾ ਅਤੇ ਉਹ ਬਹੁਤ ਕੁਛ ਸਿੱਖਣਾ ਚਾਹੁੰਦੇ ਹੁੰਦੇ ਉਹ ਇੱਕ ਚੀਜ਼ 'ਤੇ ਨਹੀਂ ਬਿਲੀਵ ਕਰਦੇ ਕਈ ਵਾਰੀ ਕੀ ਕਹਿੰਦੇ ਨਾ ਵੀ ਬੱਚਾ ਸਿੱਖਣ ਵਾਸਤੇ ਕਰੋਸਟੀ ਰੱਖਦਾ ਉਹ ਕਹਿੰਦਾ ਮੈਂ ਇੰਜੀਨੀਅਰਿੰਗ ਵੀ ਕਰਨਾ ਚਾਹੁੰਦਾ ਪਰ ਮੈਂ ਮੈਡੀਕਲ ਵੀ ਕਰਨਾ ਚਾਹੁੰਦਾ ਮੈਂ ਲਾਅ ਵੀ ਕਰਨਾ ਚਾਹੁੰਦਾ ਉਹਨੂੰ ਲਾਅ ਦੇ ਵਿੱਚ ਵੀ ਇੰਟਰਸਟ ਹੁੰਦਾ ਉਹਨੂੰ ਨੇਚਰ 'ਚ ਵੀ ਇੰਟਰਸਟ ਹੁੰਦਾ ਉਹਨੂੰ ਇੰਜੀਨੀਅਰਿੰਗ 'ਚ ਵੀ ਇੰਟਰਸਟ ਹੈ ਅਤੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਮਿਲ ਕੇ

0: ਕੀ ਸਮਝ ਲੱਗਿਆ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਅਤੇ ਗੱਲਬਾਤ ਵੀ ਕਰਦੇ ਹਾਂ ਕਿਉਂਕਿ ਇਹ ਲੋਕ ਜਿਹੜੇ ਅਕਸਰ ਕਈ ਵਾਰੀ ਬੱਚਿਆਂ ਨੂੰ ਆਪਾਂ ਆਪਣੀ ਮਰਜ਼ੀ ਦੇ ਨਾਲ ਹੀ ਕੁਛ ਨਾ ਕੁਛ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਉਹਦੇ ਬਾਰੇ ਥੋੜੀ ਜਿਹੀ ਆਪਾਂ ਵੀ ਆਪਣੀ ਗੱਲਬਾਤ ਕਰਦੇ ਹਾਂ ਬਟ ਇੱਕ ਛੋਟੀ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873306890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: ਗਿਆ ਉਹ ਫੋਕਸਡ ਹੋਏਗਾ ਉਸ ਦੇ ਜਿਹੜੀ ਬ੍ਰੇਨ ਦੀ ਕੈਪੇਬਿਲਟੀਜ਼ ਹੋਣਗੀਆਂ ਉਹ ਫੋਕਸਡ ਹੋਣਗੀਆਂ ਬਟ ਜਿਸ ਬੰਦੇ ਦੀ ਉਹ ਗੱਲ ਕਰ ਰਿਹਾ ਹੈ ਉਸ ਉਹ ਮਲਟੀ ਟੈਲੈਂਟਡ ਹੈ ਉਹ ਆਪਣੀ ਕਪੈਸਿਟੀਜ਼ ਐਕਸਪਲੋਰ ਕਰ ਰਿਹਾ ਹੈ ਕਿ ਵੀ ਮੈਂ ਆ ਵੀ ਕਰ ਸਕਦਾ ਆ ਵੀ ਕਰ ਸਕਦਾ ਇੱਕ ਲੈਵਲ ਤੇ ਜਾ ਕੇ ਫਿਰ ਉਹ ਦੇਖੇਗਾ ਕਿ ਮੈਂ ਇਸ ਕਿਸ ਦੇ ਵਿੱਚ ਐਕਸੈਲ ਕਰ ਸਕਦਾ ਸਪੋਜ਼ ਜਿਵੇਂ ਆਪਾਂ ਸਕੂਲਿੰਗ ਦੇਖਦੇ ਹਾਂ ਸਕੂਲ ਦੇ ਵਿੱਚ ਆਪਾਂ ਸਾਰੇ ਸਬਜੈਕਟਸ ਪੜ੍ਹਦੇ ਹਾਂ ਆਪਾਂ ਲੈਂਗੁਏਜਿਸ ਵੀ ਪੜ੍ਹਦੇ ਹਾਂ ਆਪਾਂ ਸਾਇੰਸਿਸ ਵੀ ਪੜ੍ਹਦੇ ਹਾਂ ਮੈਥਸ ਵੀ ਪੜ੍ਹਦੇ ਹਾਂ ਤਾਂ ਉੱਥੇ ਜਾ ਕੇ ਬੱਚਾ ਜਦੋਂ ਮਤਲਬ ਸਕੂਲਿੰਗ ਖਤਮ ਕਰਦਾ ਫਿਰ ਉਹ ਆਪਣੀ ਕਪੈਸਿਟੀਜ਼ ਚੈੱਕ ਕਰਦਾ ਕਿ ਮੈਂ ਕਿਸ ਸਾਈਡ ਵੱਲ ਐਕਸੈਲ ਕਰਾਂਗਾ ਤੇ ਅਸੀਂ ਦੇਖਦੇ ਹਾਂ ਆਪਣੇ ਦਾਇਰੇ ਦੇ ਵਿੱਚ ਵੀ ਕਈ ਲੋਕ ਹੁੰਦੇ ਆ ਜਿਨ੍ਹਾਂ ਨੇ ਕਈ ਸਬਜੈਕਟਸ ਦੇ ਵਿੱਚ ਮਾਸਟਰਸ ਕਰੀ ਹੁੰਦੀ ਹੈ ਤੇ ਆਪਾਂ ਕਿਸੇ ਵੀ ਕੰਮ ਕਈ ਸਬਜੈਕਟ ਦੇ ਵਿੱਚ ਉਹਨਾਂ ਨੇ ਮਤਲਬ ਸਾਇੰਸ ਦੇ ਵਿੱਚ ਵੀ ਕੀਤੀ ਹੁੰਦੀ ਹੈ ਉਹਨੇ ਆਰਟਸ ਦੇ ਵਿੱਚ ਵੀ ਕੀਤੀ ਹੁੰਦੀ ਆਰਟ ਦੇ ਵਿੱਚ ਵੀ ਕਈ ਮਤਲਬ ਫੀਲਡਸ ਦੇ ਵਿੱਚ ਉਹਨਾਂ ਨੇ ਮਾਸਟਰਸ ਕੀਤੀ ਹੁੰਦੀ ਹੈ ਉਹਨਾਂ ਦੇ ਇੰਟਰਸਟ ਹੁੰਦੇ ਆ ਡਾਇਵਰਟ ਉਹਨਾਂ ਦੇ ਇੰਟਰਸਟ ਹੁੰਦੇ ਆ ਔਰ ਮੈਂ ਦੇਖਦੀ ਕਿ ਜਿਹੜੇ ਕਿ ਅਸੀਂ ਪੋਜੀਸ਼ਨ ਤੇ ਹੁੰਦੇ ਆ ਇਹੋ ਜਿਹੇ ਜਿਵੇਂ ਕਿਸੇ ਕੰਪਨੀ ਦੇ ਸੀਈਓ ਹੁੰਦੇ ਆ ਜਾਂ ਕੋਈ ਸਾਡੀ ਪੋਜੀਸ਼ਨਸ ਦੇਖ ਲਓ ਤਾਂ ਅਗਰ ਸਾਨੂੰ ਹਰ ਇੱਕ ਸਬਜੈਕਟ ਬਾਰੇ ਹਰ ਇੱਕ ਡਿਪਾਰਟਮੈਂਟ ਬਾਰੇ ਨਹੀਂ ਪਤਾ ਹੋਏਗਾ ਤਾਂ ਸ਼ਾਇਦ ਅਸੀਂ ਉਨੇ ਅੱਛੇ ਐਡਮਿਨਿਸਟ੍ਰੇਟਰ ਨਹੀਂ ਬਣ ਪਾਵਾਂਗੇ ਉਹ ਕਪੈਸਿਟੀਜ਼ ਹੁੰਦੀਆਂ ਜਦੋਂ ਮਤਲਬ ਉਹ ਇਸ ਤਰ੍ਹਾਂ ਮਲਟੀ ਕਪੈਸਿਟੀਜ਼ ਹੁੰਦੀ ਹੈ ਕਿਸੇ ਇਨਸਾਨ ਦੇ ਵਿੱਚ ਤਾਂ ਹੀ ਉਹ ਇਸ ਪੋਜੀਸ਼ਨ ਤੇ ਪਹੁੰਚਦਾ ਹੈ ਕਿ ਉਹ ਮਤਲਬ ਹਾਂ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਉਹ ਸੁਪਰਵਾਈਜ਼ ਕਰ ਰਿਹਾ ਉਹ ਅਕਾਊਂਟਸ ਨੂੰ ਵੀ ਸੁਪਰਵਾਈਜ਼ ਕਰ ਰਿਹਾ ਕਿ ਬੱਚਿਆਂ ਦੀਆਂ ਫੀਸਾਂ ਵਗੈਰਾ ਦਾ ਸਹੀ ਇੰਤਜ਼ਾਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਉਹ ਮਤਲਬ ਜਿਹੜੀ ਟਰਾਂਸਪੋਰਟੇਸ਼ਨ ਹੈ ਸਕੂਲ ਦੀ ਉਸ ਨੂੰ ਵੀ ਅਬਜ਼ਰਵ ਕਰ ਰਿਹਾ ਉਹ ਜਾਂ ਮਤਲਬ ਸਕੂਲ ਦੀ ਐਡਮਿਸ਼ਨਸ ਦੇ ਲਈ ਜਿਹੜੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਵੀ ਅਬਜ਼ਰਵ ਕਰ ਰਿਹਾ ਮੀਨਸ ਉਸ ਦੇ ਵਿੱਚ ਇੰਨੀ ਕਪੈਸਿਟੀਜ਼ ਹੈ ਕਿ ਉਹ ਸਾਰੇ ਡਿਪਾਰਟਮੈਂਟਸ ਨੂੰ ਦੇਖ ਕੇ ਔਰ ਉਹਨਾਂ ਨੂੰ ਸੁਪਰਵਾਈਜ਼ ਕਰਕੇ ਆਰਗੇਨਾਈਜ਼ ਕਰ ਰਿਹਾ ਤਾਂ ਇਸ ਤਰ੍ਹਾਂ ਦੀ ਪਰਸਨੈਲਿਟੀਜ਼ ਆਮ ਹੁੰਦੀਆਂ ਫੋਕਸਡ ਪਰਸਨੈਲਿਟੀਜ਼ ਵੀ ਹੁੰਦੀਆਂ ਔਰ ਮਲਟੀ ਟੈਲੈਂਟਡ ਵੀ ਆਮ ਹੁੰਦੀਆਂ ਔਰ ਅਸੀਂ ਅਗਰ ਲੇਡੀਜ਼ ਦੀ ਗੱਲ ਕਰੀਏ ਅਸੀਂ ਤਾਂ ਵੈਸੇ ਮਲਟੀ ਟਾਸਕਿੰਗ ਹੁੰਦੀਆਂ ਕਿ ਅਸੀਂ ਨਾਲ ਨਾਲ ਘਰ ਦੇ ਕੰਮ ਕਰੀ ਜਾਂਦੇ ਹਾਂ ਨਾਲ ਅਸੀਂ ਬੱਚਿਆਂ ਦਾ ਹੋਮਵਰਕ ਵੀ ਕਰਵਾਈ ਜਾਂਦੇ ਹਾਂ ਔਰ ਆਪਣਾ ਵੀ ਅਗਰ ਕੋਈ ਲੈਪਟਾਪ ਤੇ ਅਸੀਂ ਕੁਛ ਆਪਣੀ ਪੀਪੀਟੀ ਬਣਾਉਣੀ ਹੈ ਉਹ ਵੀ ਸਾਡਾ ਨਾਲ ਨਾਲ ਚੱਲੀ ਜਾਂਦਾ ਹੁੰਦਾ ਤਾਂ ਲੇਡੀਜ਼ ਵਿੱਚ ਤਾਂ ਇਹ ਇੱਕ ਖਾਸ ਪਰਮਾਤਮਾ ਵੱਲੋਂ ਇੱਕ ਕਪੈਸਿਟੀ ਹੈ ਕਿ ਉਹ ਮਲਟੀ ਟਾਸਕਿੰਗ ਹੁੰਦੀ ਹੈ ਇੱਕ ਟਾਈਮ ਤੇ ਉਹਨਾਂ ਦੇ ਚਾਰ ਚਾਰ ਕੰਮ ਚੱਲ ਰਹੇ ਹੁੰਦੇ ਆ ਔਰ ਉਹ ਚਾਰੋਂ ਕੰਮਾਂ ਨੂੰ ਬਖੂਬੀ ਜਿਹੜਾ ਹੈ ਉਹ ਆਪਣੀਆਂ ਨਿਭਾ ਰਹੀਆਂ ਹੁੰਦੀਆਂ
1: ਬਿਲਕੁਲ ਸਹੀ ਗੱਲ ਹੈ ਜੀ ਇਹ ਜਿਹੜਾ ਐਮ ਟਾਈਪ ਜਿਹਨੂੰ ਹੁਣ ਕਿਉਂਕਿ ਅੱਜ ਕੱਲ੍ਹ ਕਹਿਣਾ ਸ਼ੁਰੂ ਕੀਤਾ ਐਮ ਟਾਈਪ ਦਾ ਮਤਲਬ ਇਹ ਹੈ ਕਿ ਵੀ ਉਹ ਲੋਕੀ ਜਿਹੜੇ ਮਲਟੀ ਟੈਲੈਂਟਡ ਹੁੰਦੇ ਨੇ ਤੇ ਮਲਟੀ ਤਰ੍ਹਾਂ ਦੀ ਉਹਨਾਂ ਕੋਲ ਨੌਲੇਜ ਹੁੰਦੀ ਹੈ ਮੈਂ ਇੱਕ ਪਰਸਨੈਲਿਟੀ ਅੱਜ ਵੈਸੇ ਲਾਲ ਬਹਾਦਰ ਸ਼ਾਸਤਰੀ ਹੋਣ ਦੀ ਗੱਲ ਪਤਾ ਪਤਾ ਸੀਗੇ ਜਿਹੜੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੇ ਨਾਲ ਜਿਹੜੇ ਕੰਮ ਕੀਤੇ ਬਟ ਦੂਜੇ ਪਾਸੇ ਇੱਕ ਜਿਹੜੀ ਮਲਟੀ ਟੈਲੈਂਟਡ ਇਨਸਾਨ ਜਿਹੜੇ ਇੰਡੀਆ 'ਚ ਪੈਦਾ ਹੋਏ ਅਤੇ ਦੁਨੀਆਂ ਭਰ 'ਚ ਪੜ੍ਹਾਈ ਕਰਕੇ ਫਿਰ ਇੰਡੀਆ 'ਚ ਗਏ ਵਾਪਸ ਅਤੇ ਉਹਨਾਂ ਨੇ ਇੰਡੀਆ ਦਾ ਜਿਹਨੂੰ ਕਹਿੰਦੇ ਨਾ ਉਧਾਰ ਕੀਤਾ ਹੁਣ ਅੱਜ ਕੱਲ੍ਹ ਉਹਨਾਂ ਦੀ ਫੋਟੋ ਜਿਹੜੀ ਹੈ ਅਕਸਰ ਪੰਜਾਬ ਦੇ ਸਾਰੇ ਆਫਿਸਿਸ 'ਚ ਦੇਖਣ ਨੂੰ ਮਿਲਦੀ ਹੈ ਜਿਹਨਾਂ ਨੂੰ ਕਹਿੰਦੇ ਡਾਕਟਰ ਅੰਬੇਡਕਰ ਕਿਉਂਕਿ ਉਹਨਾਂ ਨੇ ਇੰਨੀਆਂ ਡਿਗਰੀਆਂ ਲਈਆਂ ਹੈ ਨਹੀਂ ਇਸ ਲੈਵਲ ਤੱਕ ਦੀਆਂ ਡਿਗਰੀ ਇਕੱਲੀ ਮਾਸਟਰਸ ਨਹੀਂ ਕੀਤੀ ਉਹਨਾਂ ਨੇ ਪੀ ਐਚ ਡੀ ਕੀਤੀਆਂ ਉਹਦੇ 'ਚ ਚਾਹੇ ਉਹ ਇਕਨੋਮਿਕਸ ਹੋਵੇ ਚਾਹੇ ਉਹ ਲਾਅ ਹੋਵੇ ਜਿਹਦੇ ਕਰਕੇ ਸਾਨੂੰ ਐਡਾ ਜ਼ਬਰਦਸਤ ਇੱਕ ਸੰਵਿਧਾਨ ਜਾਂ ਕੌਨਸਟੀਟਿਊਸ਼ਨ ਮਿਲਿਆ ਅਤੇ ਇੰਡੀਆ ਨੇ ਪਹਿਲੇ ਲਾਅ ਮਿਨਿਸਟਰ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ ਸੋ ਲੇਡੀਜ਼ ਦਾ ਉਧਾਰ ਕਰਨ ਦੇ ਵਾਸਤੇ ਉਹਨਾਂ ਨੇ ਆਪਣੀ ਦੇਖੋ ਲਾਅ ਮਿਨਿਸਟਰੀ ਰਿਜ਼ਾਈਨ ਕਰਤੀ ਅੱਜ ਕਿਸੇ ਨੂੰ ਕੋਈ ਕੰਮ ਕਵੇ ਤਾਂ ਬੰਦਾ ਆਪਣੀ ਕੁਰਸੀ ਨਾ ਛੱਡ ਕੇ ਜਾਵੇ ਉਹ ਕਹਿੰਦਾ ਵੀ ਮੈਂ ਲਾਅ ਮਿਨਿਸਟਰੀ ਵੀ ਜੇ ਤੁਸੀਂ ਲੇਡੀਜ਼ ਨੂੰ ਨਹੀਂ ਇਕੁਅਲ ਰਾਈਟ ਦੇਣੇ ਤੇ ਜਾਂ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਸੁਧਾਰ ਕਰਨਾ ਤੇ ਆਪਾਂ ਆਪਣੀ ਜ਼ਿੰਦਗੀ ਵੀ ਛੱਡ ਦੇਣੀ ਹੈ ਮਤਲਬ ਤੇ ਸੋ ਇਸ ਤਰ੍ਹਾਂ ਦੇ ਇਨਸਾਨ ਵੀ ਜ਼ਿੰਦਗੀ 'ਚ ਹੋਏ ਜਿਹੜੇ ਮਲਟੀ ਟੈਲੈਂਟਡ ਦੇ ਸੀਗੇ ਬਟ ਨਾਲ ਦੀ ਨਾਲ ਹੀ ਚੰਗੇ ਪਾਸੇ ਉਹਨਾਂ ਨੇ ਉਸ ਚੀਜ਼ ਨੂੰ ਯੂਜ਼ ਕੀਤਾ ਤੇ ਮਾਨਵਤਾ ਜਾਂ ਮਨੁੱਖਤਾ ਦੇ ਬੈਨੀਫਿਟ ਵਾਸਤੇ ਉਹ ਵਰਤੇ ਗਏ ਸੋ ਆਈ ਥਿੰਕ ਵੀ ਇਹ ਸਾਰੀਆਂ ਚੀਜ਼ਾਂ ਬੜੀਆਂ ਵਧੀਆ ਨੇ ਤੇ ਸਮਾਂ ਜਿਹੜਾ ਬੜੀ ਤੇਜ਼ੀ ਨਾਲ ਵੱਧਦਾ ਜਾਂਦਾ ਹੋਰ ਕੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੋਗੇ ਤੁਸੀਂ ਜੀ ਕੋਈ ਕਿਉਂਕਿ ਪ੍ਰੋਗਰਾਮ ਮੈਂ ਕਹਿੰਦਾ ਰੈਪ ਅਪ ਕਰ ਦਈਏ ਤੇ ਇਸ ਦੇ ਟੌਪਿਕ ਦੇ ਰਿਲੇਟਡ ਅੱਜ ਦੇ ਓਵਰਆਲ ਗੱਲਬਾਤ ਦੇ ਬਾਰੇ
0: ਦੇਖੋ ਮੈਂ ਮੇਰਾ ਮੈਸੇਜ ਇਹੀ ਹੈ ਰੈਪ ਅਪ ਅਗਰ ਕਹੀਏ ਕਿ ਏਜ ਨੂੰ ਆਪਣਾ ਕੋਈ ਵੀ ਕੰਸਟਰੇਂਟ ਨਾ ਬਣਾਓ ਪਰਮਾਤਮਾ ਨੇ ਤੁਹਾਨੂੰ ਜਿੰਨੇ ਵੀ ਟੈਲੈਂਟਸ ਦਿੱਤੇ ਹੈ ਉਹਨਾਂ ਨੂੰ ਸਿਰਫ ਇਹ ਕਰਕੇ ਕਿ ਹਾਂ ਮੈਂ ਔਰਤ ਹਾਂ ਜਾਂ ਵੀ ਮੈਂ ਇਸ ਉਮਰ ਦੇ ਵਿੱਚ ਆ ਗਈ ਜਾਂ ਵੀ ਮੈਂ ਮੇਰੇ ਐਜ਼ ਅ ਜੈਂਟਸ ਮੇਰੇ ਘਰ ਮੇਰੇ ਤੇ ਘਰ ਦੀਆਂ ਰਿਸਪੋਂਸੀਬਿਲਟੀਜ਼ ਬਹੁਤ ਆ ਤਾਂ ਮੈਂ ਆਪਣੇ ਇਸ ਟੈਲੈਂਟ ਨੂੰ ਹੁਣ ਮੈਂ ਇਗਨੋਰ ਕਰਦਾ ਨਹੀਂ ਪਰਮਾਤਮਾ ਨੇ ਤੁਹਾਨੂੰ ਜੋ ਦਾਤ ਦਿੱਤੀ ਹੈ ਉਸ ਨੂੰ ਐਕਸਪਲੋਰ ਕਰਨ ਵਾਸਤੇ ਕੋਈ ਵੀ ਸਮਾਂ ਜਿਹੜਾ ਹੈ ਉਹ ਕਦੀ ਲੇਟ ਨਹੀਂ ਹੁੰਦਾ ਆਪਣੀ ਫੁੱਲ ਕਪੈਸਿਟੀ ਤੇ ਆਪਣੇ ਆਪ ਨੂੰ ਐਕਸਪਲੋਰ ਕਰੋ ਪਤਾ ਨਹੀਂ ਤੁਹਾਡੇ ਥਰੂ ਪਰਮਾਤਮਾ ਨੇ ਕੀ ਸੇਵਾ ਤੁਹਾਨੂੰ ਲਾਈ ਹੋਈ ਹੈ ਸੁਸਾਇਟੀ ਦਾ ਤੁਸੀਂ ਕੀ ਬੈਨੀਫਿਟ ਕਰ ਸਕਦੇ ਹੋ ਅਗਰ ਤੁਸੀਂ ਆਪਣੇ ਟੈਲੈਂਟਸ ਨੂੰ ਐਕਸਪਲੋਰ ਕਰੋਗੇ ਔਰ ਆਪਣੀ ਫੈਮਿਲੀ ਨਾਲ ਯੂਨਾਈਟ ਹੋਵੋਗੇ ਔਰ ਆਪਣੇ ਬੱਚਿਆਂ ਨੂੰ

0: ਖੁੱਲ ਕੇ ਜੀਣਾ ਜੀਣ ਦਾ ਜਿਹੜਾ ਹੈ ਉਸ ਨਿਆ ਦਿਓਗੇ ਮੇਰੇ ਕੋਲ ਅਕਸਰ ਪੇਰੈਂਟਸ ਕੰਪਲੇਂਟ ਕਰਨ ਆਉਂਦੇ ਹੁੰਦੇ ਸੀ ਕਿ ਮੈਡਮ ਦੇਖਿਓ ਇਹ ਪੜ੍ਹਦਾ ਨਹੀਂ ਹੈਗਾ ਇਹ ਹੋਮਵਰਕ ਨਹੀਂ ਕਰਦਾ ਇਸ ਨੂੰ ਤੁਸੀਂ ਡਾਂਟੋ ਮੈਂ ਕਹਿੰਦੀ ਸੀ ਵੀ ਪਲੀਜ਼ ਇਹਨਾਂ ਦਾ ਬਚਪਨ ਨਾ ਖੋ ਇਹ ਇਹਨਾਂ ਦਾ ਦੁਬਾਰਾ ਨਹੀਂ ਆਉਣਾ ਹਨਾ ਇਹਨਾਂ ਬੱਚਿਆਂ ਨੇ ਜਿੰਨਾ ਇਹਨਾਂ ਨੂੰ ਖੁੱਲ ਕੇ ਇਹ ਖੇਡਣ ਭੱਜਣ ਦੌੜਨ ਖਾਣ ਪੀਣ ਇਹਨਾਂ ਨੂੰ ਖੁੱਲ ਕੇ ਜੀਣ ਦਿਓ ਕੋਈ ਗੱਲ ਨਹੀਂ ਪੜ੍ਹਾਉਣਾ ਸਾਡਾ ਕੰਮ ਹੈ ਅਸੀਂ ਆਪਣੇ ਹਿਸਾਬ ਨਾਲ ਇਹਨਾਂ ਬੱਚਿਆਂ ਨੂੰ ਸਿਖਾ ਹੀ ਲੈਣਾ ਤਾਂ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਹੱਸਦੇ ਰਹੋ ਹਸਾਉਂਦੇ ਰਹੋ ਖੁਸ਼ ਰਹੋ
1: ਬਿਲਕੁਲ ਜੀ ਬਹੁਤ ਬਹੁਤ ਮਿਹਰਬਾਨੀ ਅੱਜ ਤੁਸੀਂ ਕਾਫੀ ਟਾਈਮ ਕੱਢਿਆ ਤੇ ਕਾਫੀ ਗੱਲਾਂ ਬਾਤਾਂ ਕੀਤੀਆਂ ਬਹੁਤ ਬਹੁਤ ਮਿਹਰਬਾਨੀ
0: ਥੈਂਕ ਯੂ
1: ਵੈਰੀ ਮਚ ਤੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਬ੍ਰੇਕ ਤੋਂ ਬਾਅਦ ਫਿਰ ਕ੍ਰਿਕਟ ਦੀਆਂ ਗੱਲਾਂ ਬਾਤਾਂ ਹਾਲੇ ਬ੍ਰੇਕ ਦਾ ਮਤਲਬ ਇਹ ਨਹੀਂ ਵੀ ਆਪਾਂ ਭੱਜਣ ਲੱਗੇ ਹਾਂ ਥੋੜ੍ਹਾ ਜਿਹਾ ਸਮਾਂ ਬਚਿਆ ਤਾਂ ਉਹਦੇ 'ਚ ਆਪਾਂ ਕ੍ਰਿਕਟ ਦੀਆਂ ਗੱਲਾਂ ਬਾਤਾਂ ਕਰਨੀਆਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਕ੍ਰਿਕਟ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਫਿਰ ਬਾਕੀ
2: ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ
1: ਆ ਚੁੱਕੇ ਨੇ ਸਟੂਡੀਓ ਦੇ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-203-400-02-03 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मगर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday, and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
1: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਉੱਤੇ ਦੇ ਸਾਰੇ ਲਿਸਨਰਸ ਦਾ ਅੱਜ ਦੇ ਪ੍ਰੋਗਰਾਮ 'ਚ ਜਿੱਥੇ ਆਪਾਂ ਬਾਕੀ ਦੀਆਂ ਕਈ ਗੱਲਾਂ ਬਾਤਾਂ ਕਰ ਲਈਆਂ ਇੱਕ ਖਾਸ ਗੱਲਬਾਤ ਜਿਹੜੀ ਰਹੀ ਜਾਂਦੀ ਹੈ ਪਿੱਛੇ ਉਹ ਹੈ ਕ੍ਰਿਕਟ ਦੀ ਕਿਉਂਕਿ ਆਈ ਪੀ ਐਲ ਇੰਨੇ ਦਿਨਾਂ ਤੋਂ ਰੌਲਾ ਪਾਇਆ ਸੀਗਾ ਅਤੇ ਆਈ ਪੀ ਐਲ ਜਿਹੜਾ ਹੈ ਫਾਈਨਲੀ ਫਾਈਨਲ ਹੋ ਗਿਆ ਅਤੇ ਆਰ ਸੀ ਬੀ ਨੇ ਜਿੱਤ ਲਿਆ ਆਈ ਪੀ ਐਲ ਥੋੜ੍ਹੀ ਜਿਹੀ ਕਿਉਂਕਿ ਆਈ ਪੀ ਐਲ ਦੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਥੋੜ੍ਹੀ ਜਿਹੀ ਕਰ ਲਾਂ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਸੀਜ਼ਨ ਰਿਹਾ ਕਾਫੀ ਵਧੀਆ ਸੀਜ਼ਨ ਸੀਗਾ ਅਤੇ ਓਵਰਆਲ ਆਰ ਸੀ ਬੀ ਜਿਹੜਾ ਉਹ ਲਗਾਤਾਰ ਹੁਣ ਮੈਚ ਜਿੱਤਣੇ ਸ਼ੁਰੂ ਕਰ ਗਿਆ ਅਤੇ ਅੱਜ ਦੇ ਮੈਚ 'ਚ ਵੀ ਕੋਹਲੀ ਦੀ ਕਹਿੰਦੇ ਵੀ ਸ਼ਾਨਦਾਰ ਬੱਲੇਬਾਜ਼ੀ ਦੇ ਕਰਕੇ ਜਿਹੜਾ ਆਰ ਸੀ ਬੀ ਜਿੱਤਿਆ ਤੁਹਾਨੂੰ ਉਹ ਗੱਲਬਾਤ ਸੁਣਾਉਂਦੇ ਹਾਂ ਅਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ

0: ने अपने वार्ड के कौंसलर की चोण 240 वोटां नाल जीती है। सन्नो जोगी भाईचारे नाल संबंध रखते ने। इस वार्ड विच इस भाईचारे नाल संबंधित परिवार झुग्गियां विच रहिंदे ने। झुग्गियां दे नाल ही सन्नो दे परिवार दा एक पक्का कमरा भी है। सन्नो दे कौंसलर बनन मगरों जिथे परिवारक मैंबरां नूं खुशी है उथे उहनां दे भाईचारे नूं विश्वास है कि सन्नो उहनां दीआं दिक्कतां दा हल करनगे। ਇਹ ਵਾਰਡ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀਆਂ ਔਰਤਾਂ ਲਈ ਰਾਖਵਾਂ ਸੀ।
1: ਬਸਾ ਕਰਦੇ ਸੀ, ਕੁਆੜ ਕੂੜ ਦਾ ਕੰਮ ਕਰਦੇ ਸੀ, ਆਪਣੀ ਮਿਹਨਤ ਮਜ਼ਦੂਰੀ ਕਰਦੇ ਸੀ, ਉਹ ਕੰਮ ਸੀ ਸਾਡਾ। ਹੋਰ ਕੋਈ ਸੀ ਜਿਵੇਂ ਕਿਸੇ ਦੇ ਕੰਮ ਤੇ ਲੱਗ ਜਾਣਾ, ਮਜ਼ਦੂਰੀ ਕਰ ਲੈਣੀ, ਆਪਣੇ ਖਾਲਾ ਨੂੰ ਲਿਆ ਕੇ, ਇਹ ਕੰਮ ਸੀ। ਸਾਨੂੰ ਕਦੀ ਵੀ ਉਮੀਦ ਨਹੀਂ ਸੀ ਜਿਵੇਂ ਅਸੀਂ ਇੱਥੋਂ ਤੱਕ ਆ ਜਾਵਾਂਗੇ। ਸੋਚਿਆ ਸੀ ਮਨ ਚ, ਮਾਲਕ ਦੀ ਕਰਜ਼ ਕਰੀ ਉਹਦੀ, ਉਹਨਾਂ ਨੇ ਸਾਨੂੰ ਵਿਚਾਰਿਆਂ ਨੇ ਜਿਤਾਇਆ। ਅਸੀਂ ਤਾਂ ਕਦੀ ਮਨ ਚ ਸੋਚੀ ਨਹੀਂ ਸੀ ਜਿਵੇਂ ਅਸੀਂ ਐਵਸੀ ਬਣ ਜਾਵਾਂਗੇ। ਬਾਹਲੀ ਮਿਹਨਤ ਕਰੀ ਜੀ ਸਾਨੇ, 15 ਦਿਨ ਆਈ ਲੋਕਾਂ ਅੱਗੇ ਹੱਥ ਬੰਨ ਬੰਨ ਕੇ ਮਿਹਨਤ ਕਰ ਕਰਕੇ ਮਸਾ ਬੁਲੰਦ ਲਿਆ ਮਾਲਕ ਨੇ ਦਿੱਤਾ ਸਾਨੂੰ।
0: ਸੰਨੋ ਦੋ ਬੱਚਿਆਂ ਦੀ ਮਾਂ ਹਨ। ਉਹਨਾਂ ਨੇ ਇਹ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ। ਸਾਨੂੰ ਦੱਸਦੇ ਹਨ ਕਿ ਉਹਨਾਂ ਨੇ ਆਪਣੀ ਪ੍ਰਚਾਰ ਮੁਹਿੰਮ ਵਿੱਚ ਘਰ ਘਰ ਜਾ ਕੇ ਲੋਕਾਂ ਨਾਲ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਦਾ ਕੀਤਾ।
1: ਅਸੀਂ ਕਹਿੰਦੇ ਸੀ ਜਿਵੇਂ ਉਹਨਾਂ ਦੇ ਸੀਵਰ ਗਏ, ਸੀਵਰ ਟੁੱਟਿਆ ਸੀ ਉਹ ਸੀਵਰ ਕਰਾ ਦਾਂਗੇ, ਮੋਟਰਾਂ ਗਈਆਂ ਮੋਟਰਾਂ ਦਾ ਪ੍ਰਬੰਧ ਕਰਾ ਦਾਂਗੇ। ਜਿਨ੍ਹਾਂ ਦੇ ਕੋਈ ਵਿਚਾਰਿਆਂ ਦੇ ਪ੍ਰਬੰਧ ਹੈ ਨਹੀਂ ਸੀ, ਪਾਣੀ ਦੇ ਪਾਣੀ ਬਾਹਲਾ ਮੁਸਕਲ ਆਉਂਦਾ ਸੀ, ਸਮੈਲਾ ਲਾਉਂਦਾ ਸੀ। ਕਹਿੰਦੇ ਸੀ ਸਾਨੂੰ ਭਾਈ ਸਾਡਾ ਪਾਣੀ ਨਹੀਂ ਆਉਂਦਾ, ਸਾਡੀ ਮੋਟਰ ਨਹੀਂ ਲੱਗਦੀ, ਸਾਡੇ ਗਲੀ 'ਚ ਕੋਈ ਲਾਈਟ ਨਹੀਂ ਹੈਗੀ, ਸੀਵਰ ਨਹੀਂ ਹੈਗਾ। ਇਹ ਸਾਰੇ ਉਹਨਾਂ ਨੇ ਆਪਦੀਆਂ ਸਾਨੂੰ ਲੋੜਾਂ ਦੱਸੀਆਂ, ਤਾਂ ਅਸੀਂ ਇਸ ਹਿਸਾਬ 'ਚ ਅਸੀਂ ਜੀ ਸਾਨੂੰ ਚੁਣਿਆ। ਉਹ ਕਹਿੰਦੇ ਸੀ ਅਸੀਂ ਤੁਹਾਨੂੰ ਐਫਸੀ ਬਣਾਉਣਗੇ, ਅਸੀਂ ਤੁਹਾਡੇ ਸਾਡੇ ਉਹ ਕੰਮ ਕਾਜ ਤੁਸੀਂ ਕਰਾ ਦੇਣਾ।
0: ਸਾਨੂੰ ਦੱਸਦੇ ਹਨ ਕਿ ਹਾਲਾਂਕਿ ਉਹ ਘੱਟ ਪੜ੍ਹੇ ਲਿਖੇ ਹਨ, ਪਰ ਉਹਨਾਂ ਦੀ ਜਿੱਤ ਨੇ ਉਹਨਾਂ ਦਾ ਹੌਸਲਾ ਵਧਾ ਦਿੱਤਾ ਤੇ ਉਹ ਹੁਣ ਵੱਧ ਚੜ ਕੇ ਕੰਮ ਕਰਨਗੇ।
1: ਦਿਮਾਗ ਨਾਲ ਦੱਸਾਂਗੇ, ਪੜ੍ਹਨਗੇ, ਦਿਮਾਗ ਅਕਲੇ ਹੋਣੇ ਚਾਹੀਦੇ ਜੀ ਕਿ ਉਹਨਾਂ ਦੱਸਾਂਗੇ। ਜੇ ਕਹਾਂਗੇ ਅਸੀਂ ਅਨਪੜ੍ਹ ਹਾਂ, ਦਿਮਾਗ ਤਾਂ ਨੀ ਅਨਪੜ੍ਹ, ਬੁੱਧੀ ਤਾਂ ਅਨਪੜ੍ਹ ਚ ਵੀ ਆ ਜਾਂਦੀ ਹੈ। ਸਾਡੀ ਮੁਸਲਮਾਨਾਂ ਦੀ ਜਾਤੀ ਹੈ, ਸਾਡੇ ਕਬਰਾਂ ਵਾਸਤੇ ਜਗ੍ਹਾ ਹੈ ਨੀ, ਵੱਧ ਤੋਂ ਵੱਧ ਸਾਨੂੰ ਇਹ ਮਿਲਣਾ ਚਾਹੀਦੀ ਹੈ ਹੱਕ।
0: ਇਲਾਕੇ ਵਿੱਚ ਰਹਿੰਦੇ ਸੰਨੋ ਦੇ ਸਬੰਧੀਆਂ ਅਤੇ ਸਮਰਥਕਾਂ ਨੇ ਦੱਸਿਆ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸੰਨੋ ਇਲਾਕੇ ਦੇ ਹਾਲਾਤ ਵਿੱਚ ਬਦਲਾਅ ਲਿਆਉਣਗੇ।
2: ਉਹਨਾਂ 'ਚ ਇਹੀ ਹੈ, ਪਿੰਡ ਦੇ ਮਸਲੇ ਹੱਲ ਦੇ ਲਈ ਇੰਨੇ ਨਹੀਂ ਹੁੰਦੇ ਸੀ, ਸਾਡਾ ਕੋਈ ਹੱਲ ਨਹੀਂ। ਪਾਣੀਆਂ ਵੱਲੋਂ ਵੀ, ਮੋਟਰਾਂ ਵੱਲੋਂ ਵੀ ਕਮੀ ਹੈ, ਸਾਡੀ ਕੋਈ ਸਿੱਧੀ ਸੁਣਦਾ ਨਹੀਂ, ਲੋਕ ਇੱਟਾਂ ਨਹੀਂ ਪੈਂਦੀਆਂ ਬਸਤੀ ਦੀ, ਸਾਡੀ ਬਸਤੀ ਦਾ ਜਮੇ ਬੁਰਾ ਹੱਲ ਕਰਿਆ ਪਿਆ ਸੀ ਜਿਹਨਾਂ ਨੇ ਸਾਡੀ। ਹੁਣ ਅਸੀਂ ਆਪਣੇ ਲਈ ਚੋਣ ਲੜ, ਰੱਬ ਦੀ ਕਿਰਪਾ, ਜਿਹੜੇ ਲੋਕਾਂ ਦੇ ਮਸਲੇ ਹੱਲ ਨੇ ਅਸੀਂ ਹੁਣ ਉਹ ਡਟ ਕੇ ਨਾਲ ਰੱਖ ਕੇ ਨਾਲ ਕਰਵਾਵਾਂਗੇ।
3: ਕਹਿਣਾ ਚਾਹੁੰਦੇ ਹਾਂ ਵੀ ਆਪਦੀ ਬਿਰਾਦਰੀ 'ਚ ਰਜਾਇ ਕੋਈ ਸਾਡੀ ਵੀ ਸੂਰਤ ਬਣ ਜਾਵੇ, ਉਹ ਸਾਨੂੰ ਵੀ ਮਾੜਾ ਮੋਟਾ ਕੋਈ ਪਤਾ ਲੱਗ ਜਾਵੇ ਵੀ ਸਾਡੇ ਮਹੱਲੇ 'ਚ ਕੋਈ ਖੜਾ ਹੋਵੇ, ਸਾਨੂੰ ਮਦਦ ਹੋਵੇ, ਸਾਡੀ ਜਿਹੜੀ ਮਨ ਦੀ ਖੁਸ਼ੀ ਹੈ ਉਹ ਸਾਡੀ ਪਰਮਾਤ ਪੂਰੀ ਹੋਵੇ।
4: ਜਾਤ ਪਾਤ ਊਚ ਨੀਚਤਾ ਨੂੰ ਦੂਰ ਕਰਕੇ ਇੱਕ ਲੋਕਤੰਤਰ ਨੂੰ ਜਿਉਂਦਾ ਜਾਗਦਾ ਰੱਖਿਆ, ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ।
5: ਇਹ ਸੀਗੀ ਸ਼ੰਨੋ ਦੀ ਖੁਸ਼ੀ ਦੇ ਨਾਲ ਸਾਰੀ ਦੁਨੀਆ ਜਿਹੜੀ ਹੈ ਖੁਸ਼ ਹੋ ਰਹੀ ਹੈ। ਅਤੇ ਅੱਜ ਦੇ ਪ੍ਰੋਗਰਾਮ 'ਚ ਆਈ ਹੋਪ ਵੀ ਤੁਸੀਂ ਪਸੰਦ ਕੀਤਾ ਹੋਏਗਾ ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਪੇਸ਼ ਕਰ ਪਾਏ ਹਾਂ। ਬਟ ਕੱਲ੍ਹ ਨੂੰ ਫਿਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਫਿਰ ਤੁਹਾਡੇ ਰੂਬਰੂ ਹੋਵਾਂਗੇ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਪ੍ਰੋਗਰਾਮ ਜਾਣੇ ਨੇ ਦੱਸਦੀ ਵੀ ਅੱਜ ਵੀ ਬਾਰਿਸ਼ ਦਾ ਲਗਾਤਾਰ ਜਿਹੜਾ ਸਿਸਟਮ ਬਣਿਆ ਰਹਿਣਾ। ਕੱਲ੍ਹ ਨੂੰ ਮੋਰਨਿੰਗ ਤੋਂ ਰੇਨ ਫਿਰ ਸ਼ੁਰੂ ਹੋ ਰਹੀ ਹੈ, ਆਫਟਰਨੂਨ 'ਚ ਵੀ ਹੋਏਗੀ ਅਤੇ ਈਵਨਿੰਗ ਦੇ ਵਿੱਚ ਵੀ ਹੋਏਗੀ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ। 2 ਤਰੀਕ ਨੂੰ ਵੀ ਜੂਨ ਦਾ ਮਹੀਨਾ ਵੀ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਹੀ ਰੇਨ ਜਿਹੜੀ ਹੈ ਸ਼ੁਰੂ ਹੋ ਗਈ ਹੈ। 3 ਨੂੰ ਵੀ ਜਿਹੜੀ ਹੈ ਜੀ 3 ਤਰੀਕ ਨੂੰ ਠੀਕ ਲੱਗ ਰਿਹਾ ਜੀ, ਵੈਡਨਸਡੇ ਨੂੰ ਜਾ ਕੇ ਠੀਕ ਲੱਗ ਰਿਹਾ। ਫਿਰ ਉਸ ਤੋਂ ਬਾਅਦ ਹੋ ਸਕਦਾ ਵੀ ਫਿਰ ਤੋਂ ਰੇਨ ਜਿਹੜੀ ਹੈ ਥਰਸਡੇ ਵਾਲੇ ਦਿਨ ਆਵੇ। ਬਟ ਓਵਰਆਲ ਜਿਹੜੀ ਸ਼ੁਰੂਆਤੀ ਰੇਨ ਜਿਹੜੀ ਹੈ ਸ਼ੁਰੂ ਹੋ ਗਈ, ਆਲਰੇਡੀ ਪਾਣੀ ਕਾਫੀ ਭਰਿਆ ਪਿਆ, ਸੋ ਇਸ ਕਰਕੇ ਥੋੜਾ ਬਹੁਤਾ ਦੂਰੀ ਬਣਾਓ ਜੀ। ਸਵੇਰ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਇਹਦੇ 'ਚ?
6: ਕੁਛ ਨਹੀਂ, ਹਾਂਜੀ, ਮੌਸਮ ਦੀ ਵਜ੍ਹਾ ਨਾਲ ਅੱਜ ਜਿੰਨੀਆਂ ਵੀ ਆਊਟਡੋਰ ਐਕਟੀਵਿਟੀਜ਼ ਹਨ, ਆਈ ਮੀਨ ਜਿੰਨੀਆਂ ਵੀ ਸਪੋਰਟਸ ਹਨ, ਬਾਸਕਟਬਾਲ, ਹਾਕੀ, ਕ੍ਰਿਕਟ, ਉਹ ਸਭ ਜਿਹੜੀਆਂ ਨੇ ਡਿਸਟਰਬ ਹੋ ਗਈਆਂ, ਔਰ ਅੱਜ ਕੋਈ ਵੀ ਗੇਮ ਨਹੀਂ ਹੋ ਸਕੀ ਡਿਊ ਟੂ ਦਾ ਰੇਨ। ਸੋ ਸਭ ਨੂੰ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਰੱਬ ਰਾਖਾ।
5: ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦੋਸਤਾਂ ਦਾ ਪ੍ਰੋਗਰਾਮ ਸੁਣਨ ਵਾਸਤੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਮਹੀਨੇ ਦੇ ਆਖਰੀ ਪ੍ਰੋਗਰਾਮ ਸੀਗਾ 31 ਮਈ ਦਾ, ਜੂਨ 1 ਤੋਂ ਕੱਲ੍ਹ ਤੋਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਥੈਂਕ ਯੂ ਵੈਰੀ ਮੱਚ, ਹੈਪੀ ਸੰਡੇ ਟੂ ਆਲ, ਸਟੇ ਸੇਫ ਅਤੇ ਸਟੇ ਹੈਪੀ ਐਂਡ ਹੈਲਦੀ, ਥੈਂਕ ਯੂ।
7: The time is 5 p.m.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community, anytime, anywhere.
1: 94.7 FM Radio Sursangam. Har hafte week ante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: I'm the host, Dan Sidhu, program Dan Sidhu Live. And look, Sat Lake. ਤੁਹਾਡੀ ਸੱਥ ਵਿੱਚ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਘੀ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਮੌਸਮ ਬੜਾ ਰੋਮੈਂਟਿਕ ਜਿਹਾ ਹੈ ਅਤੇ ਨਾਲ ਜਿਹੜਾ ਝੱਖੜ ਝੁੱਲਦਾ ਹੈ ਉਹ ਬੜਾ ਤੰਗ ਕਰ ਰਿਹਾ ਪਰ ਉੱਦਾਂ ਚੰਗੀ ਗੱਲ ਹੈ ਮੀਂਹ ਪੈ ਰਿਹਾ ਕੱਲ੍ਹ ਨੂੰ ਵੀ ਮੀਂਹ ਪੈਣ ਦੇ ਆਸਾਰ ਹੈ ਪਰਸੋਂ ਨੂੰ ਵੀ ਹਲੇ ਮੀਂਹ ਦੀ ਫੋਰਕਾਸਟ ਹੀ ਹੈ ਚਲੋ ਵਧੀਆ ਗ੍ਰੀਨਰੀ ਹੋ ਜੂਗੀ ਨਾਲੇ ਘਾਹ ਘੁ ਹਰੇ ਹੋ ਜਾਣਗੇ ਅਤੇ ਇਸ ਕਰਕੇ ਚੰਗੀ ਗੱਲ ਹੈ ਮੀਂਹ ਮਾੜਾ ਨਹੀਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਕਮਰਸ਼ੀਅਲ ਸੁਨੇਹੇ ਲੈ ਲਈਏ ਉਦੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ 'ਚ ਆਉਂਦੇ ਹਾਂ ਅਤੇ ਸਾਡੇ ਸਪੋਂਸਰ ਜਿਹੜੇ ਹੈਗੇ ਆ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੇ ਆਵਰ ਦੇ ਸਪੋਂਸਰ ਨੇ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸੱਤ ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਅਮਰ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਚੌਂਹਠ ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾ ਡੇਲ ਡਰਾਈਵ ਦੇ ਕਾਰਨਰ ਤੇ ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਰੈਡ ਐਂਬਰ ਗੇਟ ਐਂਡ 128 ਐਵਨਿਊ ਰੈਡ ਸਟੋਨ 144 ਐਵਨਿਊ ਕਰਿੰਗਟਨ ਬੁਲੇਵਾਰਡ ਕੈਰਿੰਗਟਨ ਦੇ ਵਿੱਚ ਅਤੇ ਸੱਤਵੀਂ ਲੋਕੇਸ਼ਨ ਏਡਰੀਚ ਮੇਨ ਸਟਰੀਟ 'ਤੇ ਖੁੱਲ੍ਹ ਗਈ ਹੈ ਸਾਰੀਆਂ ਹੀ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਖਰੀਦ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-825-2222 ਤੇ ਜਾਣਕਾਰੀ ਲੈ ਸਕਦੇ ਹੋ ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੋਂ ਕੋਈ ਬਣ ਗਿਆ ਤਾਂ 403-285-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ ਏਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ 403-470-8697 ਏਵਨ ਟੋਇੰਗ ਦਾ ਨੰਬਰ ਹੈ 403-470-8697 ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਵੀ ਤੁਹਾਨੂੰ ਚੰਗਾ ਲੱਗੂਗਾ ਜਾਂ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪੈਂਦਾ ਪੀਐਨਜੀ ਐਕਸਕਾਵੇਟਿੰਗ ਐਂਡ ਡੈਮੋਲਿਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੇਂ ਸਬਡਿਵੀਜ਼ਨ ਲਾਡੇ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲਿਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਨੰਬਰ ਹੈ ਉਹਨਾਂ ਦਾ 403-818-2821

ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਤਾਂ 403-633-2000 ਬੁਕਿੰਗ ਦੇ ਲਈ ਨੰਬਰ ਹੈ 4036332000 ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਕਾਫੀ ਦੇਰ ਤੋਂ ਲੰਬੇ ਟਾਈਮ ਤੋਂ ਸਪੋਰਟ ਕਰ ਰਹੇ ਨੇ ਬਹੁਤ ਤਾਂ ਸ਼ੁਰੂਆਤ ਜਦੋਂ ਪ੍ਰੋਗਰਾਮ ਕੀਤਾ ਉਦੋਂ ਦੇ ਸਪੋਰਟ ਕਰ ਰਹੇ ਨੇ ਧੰਨਵਾਦ ਹੈ ਸਾਰੇ ਹੀ ਸਪੋਂਸਰ ਦਾ ਤੇ ਧੰਨਵਾਦ ਹੈ ਤੁਹਾਡਾ ਇੱਕ ਵਾਰੀ ਫੇਰ ਤੁਸੀਂ ਵਕਤ ਕੱਢ ਕੇ ਸੁਣਦੇ ਹੋ ਨਿੱਘਾ ਇੱਕ ਵਾਰੀ ਸਵਾਗਤ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਕੁਛ ਕਮਰਸ਼ ਜਿਹੜੇ ਸਾਡੇ ਕਮਿਊਨਿਟੀ ਦੇ ਮੈਸੇਜ ਦੇ ਨੇ ਹੈ ਉਦੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਅਰਪਣ ਲਿਖਾਰੀ ਸਭਾ ਦਾ 15ਵਾਂ ਸਾਲਾਨਾ ਪ੍ਰੋਗਰਾਮ ਜਿਹੜਾ ਹੈਗਾ ਉਹ ਜੂਨ 13 ਨੂੰ ਹੈ ਦੁਪਹਿਰੇ 12 ਵਜੇ ਕਹਿੰਦੇ ਸਟਾਰਟ ਹੋਊਗਾ ਇਹ ਟੈਂਪਲ ਕਮਿਊਨਿਟੀ ਹਾਲ ਦੇ ਵਿੱਚ ਹੈ ਤੇ ਚਾਹ ਪਾਣੀ ਦਾ ਪ੍ਰਬੰਧ ਤਾਂ ਹੁੰਦਾ ਹੀ ਹੈ ਤੇ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਜਸਵੰਤ ਸਿੰਘ ਸੇਖ ਹੋਣਾ ਨੂੰ 403-683-3132 ਤੇ ਜਾਂ ਫਿਰ ਸਤਨਾਮ ਢਾ ਹੋਣਾ ਨੂੰ 403-285-6091 ਤੇ ਫੋਨ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਪੰਜਾਬੀ ਲਿਖਾਰੀ ਸਭਾ ਜਿਹੜੀ ਦੂਸਰੀ ਹੈ ਦੋ ਲਿਖਾਰੀ ਸਭਾਵਾਂ ਨੇ ਹੁਣ ਜਿਹੜੀ ਪਹਿਲੀ ਜਾਣਕਾਰੀ 13 ਨੂੰ ਪ੍ਰੋਗਰਾਮ ਹੈਗਾ ਉਹ ਜੂਨ 13 ਨੂੰ ਉਹ ਅਰਪਣ ਲਿਖਾਰੀ ਸਭਾ ਦਾ ਤੇ ਜਿਹੜੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਹੈ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ 20 ਜੂਨ ਨੂੰ ਹੈ ਇਹ ਹੈਗਾ ਵਾਈਟ ਹੋਰਨ ਕਮਿਊਨਿਟੀ ਹਾਲ ਦੇ ਵਿੱਚ 1 ਵਜੇ ਦੁਪਹਿਰੇ ਸਟਾਰਟ ਹੋਵੇਗਾ ਇਹਦੇ ਵਿੱਚ ਅਕਸਰ ਬੱਚਿਆਂ ਦੇ ਜਿਹੜੇ ਮੁਕਾਬਲੇ ਕਰਾਏ ਜਾਂਦੇ ਨੇ ਕੰਪੀਟੀਸ਼ਨ ਜਿਹੜੇ ਕਵਿਤਾਵਾਂ ਵਗੈਰਾ ਕਹਾਣੀਆਂ ਅਤੇ ਸੱਭਿਆਚਾਰਕ ਕਲਚਰਲ ਪੰਜਾਬੀ ਨਾਲ ਲੈਂਗੁਏਜ ਨਾਲ ਸੰਬੰਧਿਤ ਜਿਹੜੇ ਮੁਕਾਬਲੇ ਹੁੰਦੇ ਨੇ ਧਾਰਮਿਕ ਗੀਤ ਹੁੰਦੇ ਆ ਬੋਲੀਆਂ ਕਵਿਤਾਵਾਂ ਵਗੈਰਾ ਸਟੇਜ ਤੋਂ ਬੱਚੇ ਆਪੋ ਆਪਣੀ ਤਿਆਰੀ ਕਰਕੇ ਬੋਲਦੇ ਨੇ ਅਤੇ ਉਹਦੇ ਲਈ ਬੱਚਿਆਂ ਨੂੰ ਬਾਅਦ 'ਚ ਫਿਰ ਅਪਰੀਸ਼ੀਏਟ ਕੀਤਾ ਜਾਂਦਾ ਇਨਕਰੇਜ ਕਰਨ ਲਈ ਥੋੜ੍ਹਾ ਬਹੁਤਾ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ ਅਤੇ ਇਹਦੀ ਜਿਹੜੀ ਬੱਚਿਆਂ ਨੂੰ ਤੁਸੀਂ ਆਪਣੇ ਨੂੰ ਰਜਿਸਟਰ ਕਰਾਉਣਾ ਹੈ ਤਾਂ ਫੋਨ ਕਰ ਸਕਦੇ ਹੋ ਤੁਸੀਂ ਪ੍ਰਧਾਨ ਜਿਹੜੇ ਹੈਗੇ ਆ ਰਣਜੀਤ ਸਿੰਘ ਹੁਣੀ ਹੈ 825-735-1466 ਅਤੇ ਜਾਂ ਫਿਰ ਜਨਰਲ ਸਕੱਤਰ ਦਵਿੰਦਰ ਮਲਹਾਂਸ 403-993-2201 'ਤੇ ਤੁਸੀਂ ਫੋਨ ਕਰ ਸਕਦੇ ਹੋ ਇਹ ਹੈਗੀ ਹੈ ਜੀ ਪੰਜਾਬੀ ਲਿਖਾਰੀ ਸਭਾ ਜਿਹੜਾ ਪ੍ਰੋਗਰਾਮ 20 ਜੂਨ ਨੂੰ ਹੋ ਰਿਹਾ ਸੋ ਇੱਕ 13 ਜੂਨ ਨੂੰ ਹੋ ਰਿਹਾ ਇੱਕ 20 ਜੂਨ ਨੂੰ ਹੋ ਰਿਹਾ ਅਤੇ ਬਾਕੀ ਯੰਗਸਤਾਨ ਕੈਂਪ ਜਿਹੜਾ ਹੈਗਾ ਉਹ 12 ਜੁਲਾਈ ਤੋਂ ਸ਼ੁਰੂ ਹੋ ਰਿਹਾ ਸੁਖਬੀਰ ਗਰੇਵਾਲ ਸਾਹਿਬ ਬਹੁਤ ਮਿਹਨਤ ਕਰਦੇ ਨੇ ਬੱਚਿਆਂ ਦੇ ਨਾਲ ਉਹਨਾਂ ਦੇ ਲਈ ਰਜਿਸਟਰੇਸ਼ਨ ਕਰਾਉਣ ਲਈ ਤੁਸੀਂ 403-402-0770 ਤੇ ਫੋਨ ਕਰ ਸਕਦੇ ਹੋ 403-402-0770 ਤੇ ਕਾਲ ਕਰ ਸਕਦੇ ਹੋ ਉਹਨਾਂ ਨੂੰ ਇਹ ਸਨ ਜਿਹੜੀਆਂ ਸੂਚਨਾਵਾਂ ਜਿਹੜੀਆਂ ਤੁਹਾਨੂੰ ਦੇਣੀਆਂ ਸੀ ਹੁਣ ਇੱਕ ਤਾਂ ਵੈਸੇ ਤਾਂ ਕੁਦਰਤ ਨੇ ਪਾਣੀ ਦਾ ਮਾਲਾਮਾਲ ਕੀਤਾ ਪਿਆ ਪਰ ਫਿਰ ਵੀ ਸਿਟੀ ਵੱਲੋਂ ਜਿਹੜੀਆਂ ਵਾਟਰ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਔਡ ਐਂਡ ਈਵਨ ਨੰਬਰ ਘਰਾਂ ਦੇ ਮੁਤਾਬਕ ਕਦੋਂ ਤੁਸੀਂ ਘਰ ਨੂੰ ਦੇਣਾ ਕਿਹੜੇ ਦਿਨ ਕਿਹੜਾ ਟਾਈਮ ਕਿਹੜੇ ਦਿਨ ਤੁਸੀਂ ਸਬਜ਼ੀਆਂ ਨੂੰ ਦੇਣਾ ਅਤੇ ਇਹ ਸਾਰਾ ਕੁਛ ਸਿਟੀ ਦੀ ਵੈਬਸਾਈਟ 'ਤੇ ਜਾ ਕੇ calgary.ca 'ਤੇ ਜਾ ਕੇ ਚੈੱਕ ਕਰ ਲਿਓ ਤਾਂ ਕਿ ਨੋਟ ਕਰ ਲਿਓ ਵੀ ਕਿਹੜੇ ਕਿਹੜੇ ਦਿਨ ਤੁਸੀਂ ਕਿਹੜੇ ਕਿਹੜੇ ਟਾਈਮ 'ਤੇ ਪਾਣੀ ਦੇ ਸਕਦੇ ਹੋ ਔਡ ਨੰਬਰਾਂ ਲਈ ਦਿਨ 'ਤੇ ਸਮਾਂ ਹੋਰ ਹੈ ਈਵਨ ਨੰਬਰਾਂ ਲਈ ਦਿਨ 'ਤੇ ਸਮਾਂ ਹੋਰ ਹੈ ਸ਼ੁਰੂਆਤ ਹੈ ਜ਼ਰੂਰਤ ਹੈ ਇਹਨਾਂ ਕੰਮਾਂ ਦੀ ਹੈ ਨਹੀਂ ਸੀ ਵੈਸੇ ਕਿਉਂਕਿ ਇੰਨਾ ਲੋਕ ਤਾਂ ਮੈਸੇਜ ਯੂਜ਼ ਕਰਦੇ ਹੀ ਨਹੀਂ ਹੈਗੇ ਪਾਣੀ ਪਰ ਚਲੋ ਇਹਨਾਂ ਦੇ ਹੁਣ ਜੋ ਸਿਸਟਮ ਸੈਟਅਪ ਕੀਤਾ ਹੈ ਉਹ ਉਹਨਾਂ ਨੇ ਕਰਨਾ ਅਤੇ ਇਸ ਕਰਕੇ ਜ਼ਰੂਰ ਨੋਟ ਜ਼ਰੂਰ ਕਰ ਲਿਓ ਕਿਉਂਕਿ ਜੇ ਬਾਈ ਚਾਂਸ ਕੋਈ ਤੁਹਾਡੀ ਸ਼ਿਕਾਇਤ ਕਰ ਦੇਵੇ ਪਹਿਲੀ ਗੱਲ ਤਾਂ ਮੇਰੇ ਖਿਆਲ ਪਹਿਲਾਂ ਤਾਂ ਚਲੋ ਵਾਰਨਿੰਗ ਹੀ ਦੇਣਗੇ ਉਦੋਂ ਬਾਅਦ ਫਿਰ $200 ਜੁਰਮਾਨਾ ਵੀ ਹੈਗਾ ਜੇ ਤੁਸੀਂ ਰੈਗੂਲਰਲੀ ਇੱਦਾਂ ਨਾ ਫੋਲੋ ਕੀਤਾ ਇਸ ਚੀਜ਼ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ $200 ਬਹੁਤ ਜ਼ਿਆਦਾ ਹੁੰਦਾ ਬਾਕੀ ਖ਼ਬਰਾਂ ਨਾਲੋਂ ਉਹਨਾਂ

ਸੋਚਿਆ ਤਾਂ ਸੀ ਅਗਲੇ ਅਗਲੇ ਸੰਡੇ ਗੱਲਾਂ ਕਰਾਂਗਾ ਪਰ ਕੁਛ ਗੱਲਾਂ ਨਿਕਲ ਗਈਆਂ ਵਿੱਚੋਂ ਜਿਹਦੇ ਵਿੱਚੋਂ ਅੱਜ ਫੇਰ ਦਿਲ ਅੱਜ ਹੀ ਦਿਲ ਕਰਿਆ ਕਿਉਂ ਨਾ ਯਾਰ ਇਹਦੇ ਤੇ ਸਾਡੀ ਕੌਮ ਦੇ ਬਾਰੇ ਗੱਲ ਕੀਤੀ ਜਾਵੇ ਹਾਲਾਂਕਿ ਮੈਨੂੰ ਕੋਈ ਬਾਹਲੀ ਜਾਣਕਾਰੀ ਹੈ ਨਹੀਂ ਕਿਉਂਕਿ ਮੈਂ ਨਾ ਤਾਂ ਇੰਨਾ ਸਿਆਣਾ ਹੈ ਅਤੇ ਨਾ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਇਤਿਹਾਸ ਆ ਜਿਹੜਾ ਸਾਡੀ ਕੌਮ ਦਾ ਉਹ ਸਕੂਲਾਂ 'ਚ ਨਹੀਂ ਪੜ੍ਹਾਇਆ ਗਿਆ ਬਲਕਿ ਇਤਿਹਾਸ ਤਾਂ ਦੂਰ ਹੀ ਰੱਖਿਆ ਗਿਆ ਹੈ ਅਸੀਂ ਤਾਂ ਸਕੂਲਾਂ 'ਚ ਹੋਰ ਹੀ ਅਕਬਰ ਹਮਾਯੂ ਜਹਾਂਗੀਰ ਅਤੇ ਪਤਾ ਨਹੀਂ ਕੀ ਕੁਛ ਮੁਗਲਾਂ ਬਾਰੇ ਕੋਈ ਪੜ੍ਹਦੇ ਪੜ੍ਹਾਉਂਦੇ ਰਹੇ ਸਾਨੂੰ ਜਿਹੜੀ ਸਾਡੀ ਅਸਲੀ ਕੌਮ ਦਾ ਸਰਮਾਇਆ ਸੀ ਇਤਿਹਾਸ ਸੀਗਾ ਖਾਲਸਾ ਰਾਜ ਕੀ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਸੀਗਾ ਉਹਦੇ ਵਿੱਚ ਕੀ ਹੋਇਆ ਸੀ ਕਿੱਡਾ ਵੱਡਾ ਰਾਜ ਸੀ ਉਹ ਸਾਨੂੰ ਨਹੀਂ ਪੜ੍ਹਾਇਆ ਗਿਆ ਅਤੇ ਉਦੋਂ ਬਾਅਦ ਵੀ ਜਿਹੜੇ ਸਾਡੇ ਆਪਣੇ ਵੀ ਆਏ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਕਿਉਂਕਿ ਅਸੀਂ ਦੋਸ਼ ਤਾਂ ਬਹੁਤ ਜਲਦੀ ਲਾ ਦਿੰਦੇ ਹਾਂ ਫਿਰ ਆਰ ਆਰ ਐੱਸ ਐੱਸ 'ਤੇ ਫਲਾਣਾ ਅਤੇ ਧਮਕਾਣਾ ਪਰ ਕੋਈ ਤੁਹਾਡੇ ਵਿੱਚ ਉਦੋਂ ਹੀ ਵੜਦਾ ਜਦੋਂ ਤੁਹਾਡੀਆਂ ਕੋਲ ਆਪਦੀਆਂ ਕਮਜ਼ੋਰੀਆਂ ਹੋਣ ਆਰ ਆਰ ਐੱਸ ਐੱਸ ਦੀ ਕੋਈ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੁਹਾਡੇ ਧਾਰਮਿਕ ਇਤਿਹਾਸ ਬਾਰੇ ਤੁਹਾਡੇ ਉੱਥੋਂ ਕੋਈ ਗਲਤ ਪੁਸਤਕਾਂ ਛਪਵਾ ਦੇਣ ਜਿਹੜੀਆਂ ਕਿ ਐੱਸ ਜੀ ਪੀ ਸੀ ਨੇ ਛਾਪੀਆਂ ਹੋਈਆਂ ਨੇ ਬਹੁਤ ਸਾਰੀਆਂ ਲੋਕਾਂ ਨੇ ਸਾਹਮਣੇ ਲਿਆਂਦੀਆਂ ਕਿਹਾ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੁਛ ਛਾਪੀ ਬੈਠਿਆ ਸਿੱਖ ਇਤਿਹਾਸ ਬਾਰੇ ਜਿਹੜਾ ਕਿ ਸਾਡਾ ਹੈ ਹੀ ਨਹੀਂ ਸੀਗਾ ਸੋ ਇਹ ਗੱਲਾਂ ਖੈਰ ਲੰਬੀਆਂ ਚੌੜੀਆਂ ਨੇ ਮੈਂ ਇਹਦੇ ਬਾਰੇ ਕੋਈ ਬਾੜੀ ਜਾਣਕਾਰੀ ਵੀ ਨਹੀਂ ਰੱਖਦਾ ਪਰ ਜਾਣੋ ਅੱਜ ਕੁਛ ਗੱਲਾਂ ਬਾਤਾਂ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਾਂ ਸੁਣਦੇ ਰਹਿੰਦੇ ਹਾਂ ਅਤੇ ਅੱਜ ਦਿਲ ਕਰਿਆ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ ਸ਼ੁਰੂਆਤ ਮੈਂ ਕਰੂੰਗਾ ਮੇਰਾ ਇੱਕ ਦੋਸਤ ਬਹੁਤ ਦੇਰ ਪਹਿਲਾਂ ਅਸੀਂ ਸੱਦੇ ਸੀਗੇ ਇੱਥੇ ਜਦੋਂ ਮੈਂ ਵਾਲੰਟੀਅਰ ਕਰਦਾ ਹੁੰਦਾ ਸੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਨਾਲ ਹਰਜਾਪ ਭੰਗਲ ਹੁਣ ਇਮੀਗ੍ਰੇਸ਼ਨ ਦੇ ਲੋਇਰ ਨੇ ਪਹਿਲਾ ਪ੍ਰੋਗਰਾਮ ਕਰਾਇਆ ਸੀ ਅਸੀਂ ਫੰਡ ਰੇਜ਼ਿੰਗ ਪੀ ਸੀ ਐੱਚ ਐੱਸ ਲਈ ਅਤੇ ਉਹਨਾਂ ਨੂੰ ਕੀ ਨੋਟ ਸਪੀਕਰ ਵਜੋਂ ਸੱਦਿਆ ਸੀ ਇੱਥੇ ਅਤੇ ਉਹਨਾਂ ਨਾਲ ਦੋਸਤੀ ਪੈ ਗਈ ਕਿਉਂਕਿ ਰਾਜ ਸ਼ਰਮਾ ਜੀ ਦੇ ਦੋਸਤ ਨੇ ਉਹ ਅਤੇ ਕਾਫੀ ਦਿਨ ਅਸੀਂ ਇਕੱਠਿਆਂ ਨੇ ਗੁਜ਼ਾਰੇ ਉਦੋਂ ਰਿਕਾਰਡਿੰਗ ਵੀ ਕੀਤੀ ਰੇਡੀਓ ਬਾਰੇ ਅਤੇ ਸੁਣਾਈ ਵੀ ਸੀਗੀ ਤੁਹਾਨੂੰ 10-12 ਸਾਲ ਪਹਿਲਾਂ ਦੀ ਗੱਲ ਹੈ ਇਹ ਅਤੇ ਉਹਨਾਂ ਨੂੰ ਮੈਂ ਹੁਣ ਵੀ ਫਾਲੋ ਕਰਦਾ ਰਹਿੰਦਾ ਤੁਸੀਂ ਉਹੋ ਜਿਹੇ ਲੋਕਾਂ ਨੂੰ ਸੁਣਦੇ ਹੋ ਫਾਲੋ ਕਰਦੇ ਹੋ ਜਿੱਦਾਂ ਦਾ ਤੁਹਾਡਾ ਆਪਣਾ ਸੁਭਾਅ ਹੋਵੇ ਬੰਦਾ ਇਮੀਗ੍ਰੇਸ਼ਨ ਲੋਇਰ ਹੈ ਬੜੀ ਸਾਫ਼ ਸੁਥਰੀ ਅਤੇ ਠੋਕੇ ਓਪਨ ਗੱਲਬਾਤ ਕਰਦੇ ਹੈ ਉਹਦੇ ਨਾਲ ਨਾਲ ਕੁਛ ਮੈਂ ਉਹਨਾਂ ਦੀਆਂ ਹੋਰ ਇੱਕ ਤੋਂ ਵੀਡੀਓ ਦੇਖੀਆਂ ਨਾ ਅਤੇ ਦਿਲ ਕੀਤਾ ਕਿਉਂ ਨਾ ਯਾਰ ਉਹਨਾਂ ਤੋਂ ਸ਼ੁਰੂਆਤ ਕਰਾਂ ਉਦੋਂ ਬਾਅਦ ਫਿਰ ਆਪਾਂ ਇੱਕ ਹੋਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਅਤੇ ਕਿਉਂ ਪਹੁੰਚੇ ਹਰਜਾਪ ਭੰਗਲ ਹੁਣੀ ਸਨਮਾਨਾਂ ਦੀ ਗੱਲ ਕਰਦੇ ਨੇ ਸਨਮਾਨ ਬਹੁਤ ਕਿਸਮ ਦੇ ਹੈ ਜਿਹੜੀ ਪਹਿਲਾਂ ਤੁਸੀਂ ਗੱਲ ਕਰਕੇ ਹਟਿਆ ਬਹੁਤ ਸਾਰੇ ਕੰਪੀਟੀਸ਼ਨ ਬੱਚਿਆਂ ਦੇ ਹੁੰਦੇ ਆ ਬੱਚਿਆਂ ਨੂੰ ਇਨਕਰੇਜ ਕਰਨ ਲਈ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਬੱਚਿਆਂ ਨੂੰ ਚੰਗਾ ਲੱਗਦਾ ਕਰਨਾ ਚਾਹੀਦਾ ਹੋਰ ਵੱਡਿਆਂ ਦੇ ਸਨਮਾਨ ਹੁੰਦੇ ਨੇ ਕੁਛ ਧੱਕੇ ਨਾਲ ਹੁੰਦੇ ਨੇ ਕੁਛ ਕਰਵਾਏ ਜਾਂਦੇ ਨੇ ਕੀਤੇ ਜਾਂਦੇ ਨੇ ਉਹ ਸਨਮਾਨ ਛੋਟੇ ਲੈਵਲ 'ਤੇ ਰਹਿ ਜਾਂਦੇ ਆ ਬਸ ਕੁਛ ਸਰਕਾਰੀ ਸਨਮਾਨ ਹੁੰਦੇ ਆ ਜਿਵੇਂ ਕੈਨੇਡਾ ਦਾ ਹੈਗਾ ਆਰਡਰ ਆਫ ਕੈਨੇਡਾ ਜਾਂ ਬ੍ਰਿਟਿਸ਼ ਦੇ ਕੁਛ ਹੈਗੇ ਆ ਇੱਥੇ ਵੀ ਪਹੁੰਚਦੇ ਨੇ ਜਦੋਂ 25ਵੀਂ ਸਦੀ ਜੁਬਲੀ ਸੀਗੀ ਮਹਾਰਾਣੀ ਦੀ ਕਿਉਂ ਵਿਕਟੋਰੀਆ ਦੀ ਤਾਂ ਇੱਥੇ ਵੀ ਕਿਉਂਕਿ ਅਸੀਂ ਕੋਲੋਨੀ ਹੈ ਬੇਸਿਕਲੀ ਤਾਂ ਸਾਡਾ ਸੈਰੇਮੋਨੀਅਲ ਹੈੱਡ ਤਾਂ ਰਾਣੀ ਸੀਗੀ ਹੁਣ ਕਿੰਗ ਹੈ ਚਾਰਲਸ ਅਤੇ ਉਹ ਫਿਰ ਉੱਥੋਂ ਭੇਜ ਦਿੰਦੇ ਨੇ ਇੱਥੇ ਫਿਰ ਐੱਮ ਐੱਲ ਏ ਐੱਮ ਪੀ ਨੂੰ ਵੰਡ ਦਿੱਤੇ ਜਾਂਦੇ ਨੇ ਫਿਰ ਉਹ ਆਪਣੇ ਜਿਹੜੇ ਜਿੰਨਾ ਜਿਹੜੇ ਲੋਕਾਂ ਨੇ ਉਹਨਾਂ ਦੇ ਕੰਮ ਘੁੰਮਾਉਣਾ ਹੁੰਦਾ ਵੀ ਇਹਨਾਂ ਨੂੰ ਕੱਲ੍ਹ ਨੂੰ ਯਾਰ ਲੋੜ ਪਊਗੀ 4 ਪੈਸਿਆਂ ਦੀ ਵੀ ਲੋੜ ਪਊ ਉਹਨਾਂ ਦੇ ਗਲ 'ਚ ਚਪਾ ਪੂ ਦਿੰਦੇ ਨੇ ਵਿੱਚੋਂ 2-4 ਇਹੋ ਜਿਹੇ ਵੀ ਹੁੰਦੇ ਜਿਹੜੇ ਡਿਜ਼ਰਵ ਕਰਦੇ ਹੁੰਦੇ ਆ ਬਾਕੀ ਤਾਂ ਚਹੇਤੇ ਹੀ ਹੁੰਦੇ ਆ ਐੱਮ ਐੱਲ ਏ ਐੱਮ ਪੀਆਂ ਦੇ ਉਹਨਾਂ ਦੇ ਪਾ ਪੂ ਦਿੰਦੇ ਨੇ ਗਲਾਂ 'ਚ ਉਹ ਵੀ ਚਲੋ ਉਹ ਖੁਸ਼ ਹੋ ਜਾਂਦੇ ਨੇ ਫਿਰ ਉਹਨਾਂ ਦੇ ਗੀਗੇ ਜੇ ਗਾਉਂਦੇ ਰਹਿੰਦੇ ਆ ਇਹ ਜਿਹੜੇ ਸਰਕਾਰੀ ਸਨਮਾਨ ਹੈ ਉਹਦੇ ਬਾਰੇ ਹਰਜਾਪ ਹੁਣੀ ਗੱਲ ਕਰਦੇ ਨੇ ਮੈਨੂੰ ਬੜਾ ਮਹਿਸੂਸ ਹੋਇਆ ਜਦੋਂ ਗੱਲ ਉਹਨਾਂ ਦੀ ਸੁਣੀ ਨਾ ਮੈਂ ਕਿਹਾ ਯਾਰ ਵੀ ਵਾਕਿਆ ਇਹਨੂੰ ਕਹਿੰਦੇ ਆ ਅਣਖ ਗੈਰਤ ਨਹੀਂ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਸਨਮਾਨਾਂ ਮਗਰ ਭੱਜੇ ਫਿਰਦੇ ਨੇ ਇੱਕ ਤੱਕ ਕਿ ਪੈਸੇ ਦਿੱਤੇ ਜਾਂਦੇ ਨੇ ਸਨਮਾਨ ਦੇਣ ਲਈ ਯਾਰ ਵੀ ਮੈਨੂੰ ਸਨਮਾਨ ਦੇ ਦਿਉ ਮੈਂ ਤੁਹਾਨੂੰ ਇੰਨੇ ਪੈਸੇ ਦੇ ਦੂੰ ਅਤੇ ਉਹ ਸੁਣਾਂਗੇ ਉਦੋਂ ਬਾਅਦ ਫਿਰ ਕਿਉਂਕਿ ਬ੍ਰਿਟਿਸ਼

0: ਅੱਜ ਕਿਸੇ ਟਾਈਮ ਤੇ ਗੱਲ ਕੀਤੀ ਜਾਂਦੀ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਇੰਨੇ ਦੇਸ਼ਾਂ ਦੇ ਉੱਤੇ ਉਹਨਾਂ ਦਾ ਰਾਜ ਸੀ ਇਨਕਲੂਡਿੰਗ ਇੰਡੀਆ ਕੈਨੇਡਾ ਯੂ ਐਸ ਹੋਰ ਪਤਾ ਨਹੀਂ ਕਿੰਨੀਆਂ ਕੁ ਬ੍ਰਿਟਿਸ਼ ਕਲੋਨੀਆਂ ਸੀਗੀਆਂ ਇਸੇ ਕਰਕੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਤੇ ਉਹ ਰਾਜ ਕਰਨ ਦੇ ਲਈ ਉਹਨਾਂ ਨੇ ਕਿੰਨਾ ਕੁ ਅਤਿਆਚਾਰ ਕੀਤਾ ਹੈ ਕੌਮਾਂ ਦੇ ਉੱਤੇ ਉਹ ਵੀ ਹਰਜਾਪ ਹੁਣੀ ਗੱਲ ਕਰਦੇ ਥੋੜ੍ਹੀ ਜਿਹੀ ਪਹਿਲਾਂ ਮੈਂ ਤੁਹਾਨੂੰ ਉਹਦੀ ਗੱਲਬਾਤ ਸੁਣਾਵਾਂਗਾ ਹਰਜਾਪ ਦੀ ਤੇ ਉਦੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਬਾਤਾਂ ਸਾਨੂੰ ਸੁਣਦੇ ਹੀ ਰਹਿਣਾ ਚਾਹੀਦਾ ਤਾਂ ਕਿ ਸਾਡੇ ਅੰਦਰ ਥੋੜ੍ਹਾ ਬਹੁਤਾ ਤਾਂ ਕਮ ਸੇ ਕਮ ਸਾਨੂੰ ਪਤਾ ਲੱਗਦਾ ਰਹੇ ਯਾਰ ਅਸੀਂ ਅਸੀਂ ਕੌਣ ਸੀਗੇ ਅਸੀਂ ਕਿਹਦੇ ਵਾਰਸ ਹੈ ਤੇ ਅੱਜ ਅਸੀਂ ਕਿੱਥੇ ਪਹੁੰਚੇ ਪਏ ਹਾਂ ਸਾਡੀਆਂ ਕੈਨੇਡਾ ਅਮਰੀਕਾ ਦੇ ਵਿੱਚ ਸਾਡੀਆਂ ਫੋਟੋਆਂ ਛਪਦੀਆਂ ਨੇ ਆਫਟਰ ਆਲ ਕਿੰਨੀ ਇੰਨਾ ਬਦਲਾਓ ਸਾਡੇ 'ਚ ਕਿਵੇਂ ਆ ਗਿਆ ਕਿਉਂ ਆ ਗਿਆ ਬਹੁਤ ਲੰਬੀ ਕਹਾਣੀ ਹੈ ਵੈਸੇ ਤਾਂ ਪਰ ਅਸੀਂ ਸੀ ਕੀ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਨਾ ਹਰਜਾਪ ਨੂੰ ਸੁਣਦੇ ਹਾਂ ਉਦੋਂ ਬਾਅਦ ਫਿਰ ਗੱਲਬਾਤ ਅਗਲੀ ਕਰਾਂਗੇ
1: ਆਪਾਂ ਉਸ ਚੀਜ਼ ਦਾ ਸਾਨੂੰ ਗੋਰਿਆਂ ਨੇ ਮੈਡਲ ਦੇ ਕੇ ਪਿੱਠ ਤੇ ਸ਼ਾਬਾਸ਼ੀ ਦੇ ਦਿੱਤੀ ਆਪਣੇ ਗੋਰੇ ਬਚਾ ਲਏ ਆਪਾਂ ਉਹ ਛਾਤੀ ਚੌੜੀ ਕਰਕੇ ਫਿਰੀ ਜਾਂਦੇ ਹਾਂ ਮੈਨੂੰ 4 ਸਾਲ ਪਹਿਲਾਂ ਇਨਵੀਟੇਸ਼ਨ ਆਇਆ ਸੀ ਕਿ ਤੈਨੂੰ ਆਪਾਂ ਉਸ ਚੀਜ਼ ਦਾ ਸਾਨੂੰ ਗੋਰਿਆਂ ਨੇ ਮੈਡਲ ਦੇ ਕੇ ਪਿੱਠ ਤੇ ਸ਼ਾਬਾਸ਼ੀ ਦੇ ਦਿੱਤੀ ਆਪਣੇ ਗੋਰੇ ਬਚਾ ਲਏ ਆਪਾਂ ਉਹ ਛਾਤੀ ਚੌੜੀ ਕਰਕੇ ਫਿਰੀ ਜਾਂਦੇ ਹਾਂ ਮੈਨੂੰ 4 ਸਾਲ ਪਹਿਲਾਂ ਇਨਵੀਟੇਸ਼ਨ ਆਇਆ ਸੀ ਕਿ ਤੈਨੂੰ ਆਪਾਂ OBE ਦੇਣਾ MBOBE ਤੁਸੀਂ ਦੇਖਿਆ ਹੋਣਾ ਲੋਕਾਂ ਦੇ ਨਾਂ ਪਿੱਛੇ ਲੱਗੇ
2: ਮੈਂ ਉਹ ਪੁੱਛਣਾ ਹਾਂ ਅੱਗੇ ਦੱਸੋ
1: ਮੈਂ ਤੁਹਾਨੂੰ ਦੱਸਦਾ MBE ਦਾ ਮਤਲਬ ਹੁੰਦਾ ਮੈਂਬਰ ਆਫ ਬ੍ਰਿਟਿਸ਼ ਐਮਪਾਇਰ OBE ਹੁੰਦਾ ਆਰਡਰ ਆਫ ਬ੍ਰਿਟਿਸ਼ ਐਮਪਾਇਰ ਸਾਡੇ ਪੰਜਾਬੀਆਂ ਨੇ ਬਹੁਤ ਲਿਆ ਔਰ ਮੈਂ ਉਹਨਾਂ ਦੇ ਖਿਲਾਫ਼ ਕੁਛ ਨੀ ਕਹਿੰਦਾ
2: ਮਲਕੀਤ ਸਿੰਘ ਨੇ ਵੀ ਨਾਮ
1: ਸਾਡੇ ਆਪਣੇ ਮਲਕੀਤ ਸਿੰਘ ਨੇ ਬਹੁਤ ਲੋਕਾਂ ਨੇ ਲਿਆ ਹਾਂਜੀ ਰੇਡੀਓ ਓਨਰ ਨੇ ਲਿਆ ਉਸ ਲੋਕਾਂ ਉਹ ਇੱਕ ਨਾਮ ਹੁੰਦਾ ਕਿ ਤੁਸੀਂ ਇਸ ਦੇਸ਼ ਦੀ ਸੇਵਾ ਕੀਤੀ ਹੈ ਜੋ ਬਹੁਤ ਵਧੀਆ ਹੈ ਹੋਰ ਨਾਮ ਵੀ ਮਿਲਦੇ ਆ ਤੁਸੀਂ ਲੈ ਸਕਦੇ ਬ੍ਰਿਟਿਸ਼ ਐਮਪਾਇਰ ਦੀ ਮੈਡਲ ਵੀ ਮਿਲਦੀ ਹੈ BEM ਰਾਈਟ ਮੈਂ ਕਿਹਾ ਕਿ ਮੈਂ ਨੀ ਲੈਣਾ ਹੈਨਾ ਕਿ ਕਿਸੇ ਹੋਰ ਨੂੰ ਦੇ ਦਿਓ ਲੋਕਾਂ ਨੇ ਪੁੱਛਿਆ ਮੇਰੇ ਡੈਡੀ ਨੇ ਪੁੱਛਿਆ ਖੁਦ ਕਿ ਪੁੱਤ ਤੂੰ ਕਿਉਂ ਨੀ ਲੈਣਾ ਬਾਕੀਆਂ ਨੂੰ ਮਿਲਦੇ ਤੂੰ ਵੀ ਲੈ ਲਾ ਹੈਨਾ ਇਹ ਬੜੀ ਖੁਸ਼ੀ ਵਾਲੀ ਗੱਲ ਆ ਮੈਂ ਕਿਹਾ ਡੈਡ ਨਹੀਂ ਮੇਰਾ ਮਨ ਮੰਨਦਾ ਕਹਿੰਦਾ ਕਿਉਂ ਮੈਂ ਕਿਹਾ ਬ੍ਰਿਟਿਸ਼ ਐਮਪਾਇਰ ਜਿਹੜੀ ਸੀ ਬਹੁਤ ਵੱਡੀ ਜੈਨਾਸਾਈਡਲ ਰੇਜੀਮ ਸੀ ਇਹਨਾਂ ਨੇ ਕੌਮਾਂ ਦੇ ਕੌਮ ਮਾਰ ਦਿੱਤੇ
2: ਖਤਮ ਕਰਤੀਆਂ
1: ਕੌਮ ਮਾਰ ਦਿੱਤੇ ਇਹਨਾਂ ਨੇ ਆਸਟ੍ਰੇਲੀਆ ਵਿੱਚ ਕਾਲੇ ਮਾਰਤੇ ਸੰਗੜ ਪਾ ਕੇ ਇਹਨਾਂ ਨੇ ਸਾਊਥ ਅਫਰੀਕਾ ਵਿੱਚ ਕੈਮੀਕਲ ਟੈਸਟਿੰਗ ਕੀਤੀ ਕਾਲਿਆਂ ਤੇ ਕੈਮੀਕਲ ਵਾਰਫੇਅਰ ਇਹਨਾਂ ਨੇ ਈਵਨ ਅਮੈਰੀਕਾ ਜਾ ਕੇ ਰੈਡ ਇੰਡੀਅਨਸ ਦੀ ਕੰਟਰੀ ਤੁਸੀਂ ਤਾਂ ਅਮੈਰੀਕਾ ਰਹਿੰਦੇ ਉਹਨਾਂ ਦੇ ਇਹ ਸਾਰੇ ਗੋਰੇ ਜਿੰਨੇ ਗੋਰੇ ਬੈਠੇ ਆ
2: ਨਿਊਜ਼ੀਲੈਂਡ ਚ ਮੌਰੀ ਮਾਰੇ ਨੇ ਸਾਊਥ ਅਫਰੀਕਾ ਚ ਕੀ
1: ਇਹ ਸਾਰੇ ਇੰਗਲੈਂਡੋਂ ਹੀ ਆਏ ਆ ਇਧਰੋਂ ਹੀ ਆਏ ਆ
2: ਸਾਰੇ ਇੱਥੇ
1: ਸਾਰੇ ਗੋਰੇ ਆਏ ਮੈਂ ਕਿਹਾ ਉਹਦੇ ਨਾਂ ਚ ਹੈਨਾ ਲੈਣਾ ਇਹ ਤਾਂ ਉਹ ਗੱਲ ਹੋ ਗਈ ਕਿ ਕਿਸੇ ਸਿੱਖ ਨੂੰ ਕਹਿ ਦਿਓ ਕਿ ਤੁਸੀਂ ਔਰੰਗਜ਼ੇਬ ਅਵਾਰਡ ਮੈਂ ਤੁਹਾਨੂੰ ਦੇਣਾ ਸਵੀਕਾਰ ਕਰ ਲੂ ਕੋਈ ਸਿੱਖ ਜਿਹੜਾ ਮਾਣ ਵਾਲਾ ਪਹਿਲੀ ਗੱਲ ਉਹ ਦੂਜੀ ਗੱਲ ਇਹ ਸੀ ਮੈਂ ਕਿਹਾ ਮੇਰੇ ਸਾਰੇ ਹੀਰੋ ਐਂਡ ਮੈਂ ਕਿਹਾ ਮੈਂ ਹੈ ਕਿੱਥੋਂ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਦਾ ਹੁਣ ਨਾਂ ਕੀ ਆ
2: ਸ਼ਹੀਦ ਭਗਤ ਸਿੰਘ ਨਗਰ
1: ਸ਼ਹੀਦ ਭਗਤ ਸਿੰਘ ਕੌਣ ਸੀ ਮੈਂ ਕਿਹਾ ਸਾਡੇ ਹੀਰੋ ਤਾਂ ਬ੍ਰਿਟਿਸ਼ ਐਮਪਾਇਰ ਨੇ ਟੰਗ ਦਿੱਤੇ ਮਾਰ ਦਿੱਤੇ ਹੈਨਾ ਤਾਂ ਤੁਸੀਂ ਚਾਹੁੰਦੇ ਕਿ ਜਿਹਨਾਂ ਨੇ ਸਾਡੇ ਹੀਰੋ ਟੰਗੇ ਆ ਉਹਨਾਂ ਦੇ ਨਾਂ ਚ ਆਪਾਂ ਇਨਾਮ ਲਈਏ ਮੈਡਲ ਲਈਏ ਉਹਨਾਂ ਦੇ 3 ਸਿੰਬਲ ਆਪਾਂ ਆਪਣੇ ਨਾਂ ਦੇ ਪਿੱਛੇ ਲਵਾਂ ਪਹਿਲੀ ਗੱਲ ਇਹ ਆ ਦੂਜਾ ਸਾਡਾ ਰਾਜ ਖਤਮ ਕਰਨ ਵਾਲੇ ਇਹ ਲੋਕ ਆ ਬ੍ਰਿਟਿਸ਼ ਐਮਪਾਇਰ ਹੀ ਆ ਸਾਡਾ ਵਾਰਿਸ਼ ਚੱਕ ਕੇ ਲੈ ਗਏ ਇੱਥੇ ਲੈ ਆਏ ਉਹਨੂੰ ਪੱਟੀ ਭਰਾ ਤਾ ਵਾਈਟ ਵਾਈਟ ਵਾਸ਼ ਕਰ ਦਿੱਤਾ ਜਦੋਂ ਉਹਦੇ ਮਨ ਚ ਆਇਆ ਕਿ ਮੈਨੂੰ ਅੰਤ ਮੇਰਾ ਰਾਜ ਲੈਣਾ ਚਾਹੀਦਾ ਮੁੜ ਕੇ ਇੱਕ ਮਾਂ ਤੋਂ ਬੱਚਾ ਖੋ ਕੇ ਲੈ ਗਏ ਉਹਨੂੰ ਬਿਠਾ ਤਾ ਬਹਿ ਜਾ ਚੁੱਪ ਕਰਕੇ ਹੈਨਾ ਤੇ ਸਾਡਾ ਰਾਜ ਖਤਮ ਕਰਤਾ ਆਪਾਂ ਰਾਜੇ ਸੀ
2: ਹਾਂਜੀ ਬਿਲਕੁਲ
1: ਰਾਜਿਆਂ ਦੇ ਬੱਚੇ ਸੀ ਤੁਸੀਂ ਚਾਹੁੰਦੇ ਕਿ ਉਸ ਕੌਮ ਦੇ ਨਾਂ ਵਿੱਚ ਮੈਂ ਨਾਮ ਲਵਾਂ ਆਪਾਂ ਉਸ ਚੀਜ਼ ਦਾ ਸਾਨੂੰ ਗੋਰਿਆਂ ਨੇ
0: ਇਹ ਸੀ ਹਰਜਾਪ ਪੰਗਲ ਹਰਜਾਪ ਵੈਸੇ ਤੁਹਾਨੂੰ ਮੈਂ ਦੱਸ ਦਿਆਂ ਬ੍ਰਿਟਿਸ਼ ਬੋਰਨ ਹੈ ਉੱਥੋਂ ਦੇ ਹੀ ਬੋਰਨ ਹੈ ਇਹ ਹੁਣ ਕਈ ਬੰਦੇ ਕਹਿਣਗੇ ਲਾ ਜੀ ਨਾਲੇ ਇੰਗਲੈਂਡ ਚ ਬੈਠਾ ਨਾਲੇ ਗੱਲਾਂ ਕਰਦਾ ਇਹੀ ਕੰਮ ਔਖਾ ਹੁੰਦਾ ਸਭ ਤੋਂ ਵੱਧ ਬਾਹਰ ਬੈਠ ਕੇ ਤਾਂ ਕਰ ਲਈਆਂ ਗੱਲਾਂ ਬਹੁਤ ਸੌਖੀਆਂ ਹੁੰਦੀਆਂ ਨੇ ਉਹਨਾਂ ਦੇ

ਵਿੱਚ ਬੈਠ ਕੇ ਇਹ ਗੱਲਾਂ ਰੀਅਲਾਈਜ਼ ਕਰਨੀਆਂ ਤੇ ਇਹ ਗੱਲਾਂ ਕਰਨੀਆਂ ਜਿਗਰਾ ਚਾਹੀਦਾ ਆ ਜਿਹੜੇ ਐਡਾ ਵੱਡਾ ਸਨਮਾਨ ਜਿਹੜਾ ਉਹਨੂੰ ਆਫਰ ਕੀਤਾ ਗਿਆ ਸੀ ਉਹ ਵੀ ਈ ਆਰਡਰ ਆਫ ਬ੍ਰਿਟਿਸ਼ ਅੰਪਾਇਰ ਉਹ ਆਰਡਰ ਆਫ ਕੈਨੇਡਾ ਦੇ ਬਰਾਬਰ ਹੈ ਲੋਕੀ ਲੇਹੜੀਆਂ ਕੱਢਦੇ ਫਿਰਦੇ ਆ ਕਹਿੰਦੇ ਮੈਂ ਨਹੀਂ ਲਿਆ ਦੱਸਿਆ ਕਾਰਨ ਕਿਉਂ ਨਹੀਂ ਲਿਆ ਇਹਨੂੰ ਇਹਨੂੰ ਕਹਿੰਦੇ ਅਣਖ ਗੈਰਤ ਇਹਦਾ ਮਤਲਬ ਹੈ ਅੰਦਰ ਬੰਦੇ ਦੇ ਹਾਲੇ ਸੋ ਬਾਅਦ ਚ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਗੱਲ ਕੀਤੀ ਹੈ ਕਿ ਕਿਵੇਂ ਉਹਨੂੰ ਚੱਕ ਕੇ ਲਿਆ ਕੇ ਬੱਚੇ ਨੂੰ ਉਹਨੂੰ ਕ੍ਰਿਸਚਨ ਬਣਾ ਦਿੱਤਾ ਤੇ ਕਿਵੇਂ ਬ੍ਰੇਨ ਵਾਸ਼ ਕਰ ਦਿੱਤਾ ਤੇ ਕਿਵੇਂ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਕੀਤਾ ਕਿਵੇਂ ਲੁੱਟਿਆ ਪੰਜਾਬ ਭਾਰਤ ਨੂੰ ਤੇ ਪੰਜਾਬ ਨੂੰ ਇਹ ਗੱਲਾਂ ਬਾਤਾਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁਣ ਚਲੋ ਮੈਨੂੰ ਵੀ ਮੈਂ ਐਵੇਂ ਤੁਹਾਨੂੰ ਕਹੀ ਜਾਵਾਂ ਬੈਠਾ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ 20-22 ਸਾਲ ਪਹਿਲਾਂ ਉਹਦੇ ਕਰਕੇ ਹਰ ਸੰਡੇ ਜਦੋਂ ਪ੍ਰੋਗਰਾਮ ਕਰਨਾ ਹੁੰਦਾ ਕੁਛ ਲੱਭਦਾ ਹੈ ਕਿ ਤੁਹਾਡੇ ਨਾਲ ਗੱਲਾਂ ਕਰਾਂ ਤੁਹਾਨੂੰ ਸੁਣਾਵਾਂ ਅਤੇ ਤੁਸੀਂ ਪਸੰਦ ਕਰਦੇ ਹੋ ਇਸ ਕਰਕੇ ਮੈਂ ਵੀ ਇੰਨੇ ਜੋਗਾ ਹੋ ਗਿਆ ਨਹੀਂ ਤਾਂ ਮੈਨੂੰ ਕਿਹੜਾ ਪਤਾ ਹੋਣਾ ਸੀ ਵੀ ਇਹ ਗੱਲਾਂ ਕੀ ਹੈ ਮਜੋਰਿਟੀ ਸਾਡੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਇੱਕ ਤਾਂ ਸਾਨੂੰ ਇਤਿਹਾਸ ਤੋਂ ਦੂਰ ਰੱਖਿਆ ਗਿਆ ਦੂਜਾ ਅਸੀਂ ਆਪਣੇ ਤਾਣੇ ਬਾਣੇ 'ਚ ਹੀ ਇੰਨਾ ਕੁ ਉਲਝ ਗਏ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਅਸੀਂ ਕਿਹੜੀ ਵਾਰਸ ਕਿਹਦੇ ਹਾਂ ਅਸੀਂ ਕਿਹੜੀ ਸਰਬੰਸਦਾਨੀ ਜੀ ਨੇ ਪਰਿਵਾਰ ਵਾਰਤਾ ਸਾਡੇ ਲਈ ਅਤੇ ਉਹ ਰਾਜਾ ਜਿਹਦੇ ਰਾਜੇ ਦੇ ਵਿੱਚ ਰਾਜ ਦੇ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ ਸੀਗਾ ਉਹਦੀ ਕੈਬਨਟ ਵਿੱਚ ਮੁਸਲਿਮ

0: ਮੈਡਲ ਦੇ ਕੇ ਪਿੱਠ ਤੇ ਸ਼ਾਬਾਸ਼ੀ ਦੇਤੀ ਆਪਣੇ ਗੋਰੇ
1: ਤੇ ਖੈਰ ਗੱਲ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੈਂ ਕਰ ਰਿਹਾ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਵਿਤਕਰਾ ਥੋੜੀ ਸੀਗਾ ਕਿੱਡਾ ਵੱਡਾ ਰਾਜ ਸੀਗਾ ਸਾਡੇ ਮੁਸਲਿਮ ਭਾਈਚਾਰੇ ਵਾਲੇ ਵੀ ਜਾਣਦੇ ਨੇ ਸਾਰੇ ਤੇ ਉਹਦੇ ਰਾਜ ਵਿੱਚ ਹਿੰਦੂ ਵੀ ਮੁਸਲਿਮ ਵੀ ਮੰਤਰੀ ਸੀ ਹਾਲਾਂਕਿ ਉਹ ਇੰਨੇ ਪੜ੍ਹੇ ਲਿਖੇ ਨਹੀਂ ਪਰ ਇੰਨੇ ਵਿਜ਼ਨਰੀ ਸੀਗੇ ਉਹਦੀ ਗੱਲਬਾਤ ਵੀ ਮੈਂ ਤੁਹਾਨੂੰ ਸੁਣਾਉਣੀ ਹੈ ਜੋ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਹੋਰ ਸੀ ਪਰ ਗੱਲਾਂ ਬਾਤਾਂ ਜਦੋਂ ਮੈਨੂੰ ਆਹ ਫਿਰ ਮੈਂ ਹਰਜਾਪ ਬਾਰੇ ਤਾਂ ਪਹਿਲਾਂ ਸੁਣ ਚੁੱਕਿਆ ਸੀਗਾ ਦੂਜੀ ਗੱਲਬਾਤ ਜਿਹੜੀ ਸੁਣਾਉਣੀ ਹੈ ਉਹ ਵੀ ਪ੍ਰੋਫੈਸਰ ਜਿਹੜੇ ਮੈਂ ਉਹਨਾਂ ਨੂੰ ਪਹਿਲਾਂ ਸੁਣਿਆ ਸੀਗਾ ਤੇ ਮੈਂ ਗੱਲਬਾਤ ਵੀ ਮੇਰੇ ਖਿਆਲ ਡੇਢ ਦੋ ਸਾਲ ਪਹਿਲਾਂ ਉਹਦੇ ਉਹਨਾਂ ਬਾਰੇ ਕੀਤੀ ਸੀਗੀ ਪਰ ਅੱਜ ਮੇਰੀ ਸਰਦਾਰਨੀ ਵੀ ਮੇਰੀ ਵਰਗੀ ਹੈ ਉਹ ਪ੍ਰੋਗਰਾਮ ਕਿਤੇ ਇਹ ਗੱਲਬਾਤ ਸੁਣ ਰਹੀ ਸੀ ਪ੍ਰੋਫੈਸਰ ਸਾਹਿਬ ਦੀ ਖਾਲਸਾ ਦਰਬਾਰ ਦੀ ਤੇ ਮੈਨੂੰ ਆ ਕੇ ਦੱਸਿਆ ਕਹਿੰਦੇ ਵੀ ਤੁਸੀਂ ਆ ਸੁਣਿਆ ਸੁਣੋ ਮੈਂ ਤੁਹਾਨੂੰ ਭੇਜਿਆ ਮੈਂ ਕਿਹਾ ਵੀ ਮੈਂ ਹੈਗਾ ਸੁਣਿਆ ਤਾਂ ਕਹਿੰਦੀ ਸੁਣਨ ਵਾਲੀਆਂ ਗੱਲਾਂ ਨੇ ਅੱਖਾਂ 'ਚ ਅੱਥਰੂ ਆ ਗਏ ਉਹਦੇ ਕਹਿੰਦੀ ਵੀ ਅਸੀਂ ਕੀ ਸੀਗੇ ਸੋ ਮੈਂ ਸੋਚਿਆ ਤੁਹਾਨੂੰ ਸੁਣਾਵਾਂ ਯਾਰ ਇਹ ਵੀ ਅਸੀਂ ਕਿੱਥੋਂ ਆਏ ਸੀ ਕਿੱਥੋਂ ਤੁਰੇ ਸੀ ਅਤੇ ਕਿੱਥੇ ਪਹੁੰਚ ਗਏ ਹਾਂ ਸਾਨੂੰ ਇਹਦੇ ਬਾਰੇ ਜ਼ਰੂਰ ਸੁਣਦੇ ਰਹਿਣਾ ਚਾਹੀਦਾ ਵਿਚਾਰਾਂ ਕਰਦੇ ਰਹਿਣਾ ਚਾਹੀਦਾ ਤਾਂ ਕਿ ਥੋੜ੍ਹਾ ਬਹੁਤਾ ਤਾਂ ਸਾਡੇ ਅੰਦਰ ਉਹ ਗੈਰਤ ਅਣਖ ਜਾਗੇ ਵੀ ਯਾਰ ਆ ਜਿਹੜੀਆਂ ਹੁਣ ਸਾਡੀ ਕੌਮ ਲੁੱਟਾਂ ਖੋਹਾਂ ਵਾਲੇ ਪਾਸੇ ਤੁਰ ਪਈ ਹੈ ਇਹ ਅਸੀਂ ਨਹੀਂ ਸੀਗੇ ਸਾਨੂੰ ਪਹਿਲਾਂ ਤਾਂ ਅੰਗਰੇਜ਼ਾਂ ਨੇ ਲੁੱਟਿਆ ਕੁੱਟਿਆ ਪੱਟਿਆ ਬਰਬਾਦ ਕੀਤਾ ਅਤੇ ਉਦੋਂ ਬਾਅਦ ਸਾਨੂੰ ਸਾਡੇ ਆਪਣਿਆਂ ਨੇ ਕੀਤਾ ਕਾਲੇ ਅੰਗਰੇਜ਼ਾਂ ਨੇ ਖਾਸ ਕਰਕੇ ਸਾਡੇ ਆਪਣੇ ਸਿੱਖਾਂ ਨੇ ਜਿੰਨਾ ਸਿੱਖ ਕੌਮ ਦਾ ਨੁਕਸਾਨ ਬਾਦਲ ਟੱਬਰ ਨੇ ਕੀਤਾ ਉਹਨਾਂ ਮੇਰਾ ਖਿਆਲ ਨਹੀਂ ਕਿਸੇ ਹੋਰ ਨੇ ਕੀਤਾ ਹੋਣਾ ਫਿਰ ਇਸ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਦੂਸਰੀ ਜਿਹੜੀ ਗੱਲਬਾਤ ਹੈ ਉਹ ਵੀ ਸੁਣ ਲਵੋ ਤਾਂ ਕਿ ਫਿਰ ਆਪਾਂ ਜਿਹੜੀ ਉਹ ਸੁਣਨ ਵਾਲੀ ਗੱਲਬਾਤ ਹੈ ਪ੍ਰੋਫੈਸਰ ਸਾਹਿਬ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਆਏ ਸੀਗੇ ਅਤੇ ਉੱਥੇ ਮੈਂ ਗੱਲਬਾਤ ਤੁਹਾਨੂੰ ਪਹਿਲਾਂ ਦੱਸੀ ਮੇਰੇ ਖਿਆਲ ਡੇਢ ਦੋ ਸਾਲ ਪਹਿਲਾਂ ਦੀ ਗੱਲ ਹੈ ਇਹ ਅਤੇ ਉਹ ਜ਼ਰੂਰ ਸੁਣਨ ਵਾਲੀ ਗੱਲ ਹੈ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਕੀ ਸੀ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਕੀ ਦਾ ਰਾਜ ਕੀ ਸੀਗਾ ਕਿਹੋ ਜਿਹਾ ਰਾਜ ਸੀਗਾ ਇਹ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਫਿਰ ਵਾਪਸ

2018 ਦੀ ਗੱਲ ਹੈ, ਮੈਂ ਉਦੋਂ ਕੈਂਬਰੇਜ ਯੂਨੀਵਰਸਿਟੀ ਚ ਬੇਸਿਕ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰੇਜ ਦੀਆਂ ਸੜਕਾਂ ਦੇ ਉੱਤੇ, ਅੱਗਿਓਂ ਇੱਕ ਗੋਰਾ ਆਇਆ ਬਜ਼ੁਰਗ, ਉਹਦੀ ਉਮਰ ਅੰਦਾਜ਼ਨ ਮੇਰਾ ਖਿਆਲ 90 ਸਾਲ ਦੇ ਕਿਤੇ ਅੱਗੜ ਪਿਛੜ, ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ, ਬੜਾ ਹੀ ਸਤਿਕਾਰ ਦੇ ਕਿਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ। ਤੇ ਜਦੋਂ ਮੇਰੇ ਕੋਲੋਂ ਲੰਘਿਆ ਮੈਂ ਪਿਛਾਂਹ ਮੁੜ ਕੇ ਦੇਖਿਆ, ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੋਊ ਤੇ ਰੁਕੂਗਾ, ਉਹ ਬਜ਼ੁਰਗ ਨੇ ਕੁਛ ਨਹੀਂ ਦੇਖਿਆ ਤੇ ਗਾਹਾਂ ਲੰਘ ਤੁਰਿਆ। ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਿਕਾਰ ਦੇ ਕੇ ਲੰਘਿਆ ਤੇ ਹੈ ਕੌਣ ਸੀ। ਨੈਕਸਟ ਡੇ ਫਿਰ ਉਹੀ ਭਾਣਾ ਵਰਤਿਆ, ਉਹ ਬਜ਼ੁਰਗ ਗੋਰਾ ਫਿਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ, ਤੇ ਉਹਨੇ ਫਿਰ ਉਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਘਿਆ। ਇਹ ਕੰਮ 3-4 ਦਿਨ ਚੱਲਦਾ ਰਿਹਾ, ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਦਣ ਕੀ ਕੀਤਾ, ਮੈਂ ਫਿਰ ਜਦੋਂ ਉਹ ਬਜ਼ੁਰਗ ਸਾਹਮਣੇ ਭੱਜਿਆ ਆ ਰਿਹਾ ਸੀ ਨਾ, ਮੈਂ ਉਹਦੇ ਸਾਹਮਣੇ ਆਏ ਕਰਕੇ ਖੜ ਗਿਆ। ਮੈਂ ਕਿਹਾ ਅੱਜ ਨੂੰ ਰੋ ਕੀ ਲਈਏ ਭਰਾ, ਤੂੰ ਇੰਨਾ ਪਿਆਰ ਸਤਿਕਾਰ ਦਿੰਦਾ, ਨਮਸਕਾਰ ਕਰਕੇ ਜਾਂਦਾ, ਤੇ ਇਹ ਇੱਕ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾ ਰਿਹਾ, 4-5 ਦਿਨ ਹੋ ਗਏ, ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸੰਬੰਧ ਹੈ, ਸਾਡੀ ਕੋਈ ਜਾਣ ਪਹਿਚਾਣ ਹੈ। ਮੈਂ ਹੱਥ ਕਰਕੇ ਖੜ ਗਿਆ, ਉਹਨੇ ਆ ਕੇ ਆਪਣੇ ਹੱਥ ਮਰਿਆ ਜ਼ੋਰ ਦੀ ਮਾਰੇ, ਕਹਿੰਦਾ ਚੀਅਰਸ, ਬੜਾ ਖੁਸ਼। ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸਿਟ ਵਿਦ ਯੂ। ਸੋ ਕਹਿੰਦਾ ਆਈ ਐਮ ਫਰੀ, ਟੋਟਲੀ ਫਰੀ, ਜਿਵੇਂ ਡਾਕਟਰ ਕੰਗ ਬੋਲਦੇ ਨੇ ਇਹਨਾਂ ਦੀ ਆਵਾਜ਼ ਵਾਂਗੂ, ਇਹ ਵੀ ਉੱਥੇ ਪੜ੍ਹੇ ਨੇ, ਇਹਨਾਂ ਦੀ ਆਵਾਜ਼ 'ਚ ਬੜਾ ਡਰਾਮਾ ਅਤੇ ਸਹਿਜ ਆ, ਇੱਦਾਂ ਦੀ ਆਵਾਜ਼, ਕਹਿੰਦਾ ਟੋਟਲੀ ਫਰੀ। ਅਸੀਂ ਉਹ ਕੈਮਰੇ ਦੀ ਸੜਕਾਂ 'ਤੇ ਉਹ ਬਗੀਚੇ 'ਚ ਸਾਈਡ 'ਤੇ ਬੈਠ ਗਏ। ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਬੜੀਆਂ ਲੰਮੀਆਂ ਗੱਲਾਂ ਕੀਤੀਆਂ, ਮੈਨੂੰ ਸਮਾਂ ਨਹੀਂ ਮਿਲ ਰਿਹਾ, ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬ 'ਚ ਹੀ ਲਿਖ ਦੇਵਾਂ, ਬੜਾ ਕੁਛ ਮੈਨੂੰ ਉੱਥੋਂ ਸਿੱਖਣ ਨੂੰ ਮਿਲਿਆ, ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਹਿਲਾ ਸਵਾਲ ਮੈਂ ਕੀਤਾ, ਮੈਂ ਕਿਹਾ ਸਰ ਤੁਸੀਂ ਮੈਨੂੰ ਰੋਜ਼ ਸਲਿਊਟ ਕਰਕੇ ਸਲਾਮ ਕਰਕੇ ਲੰਘਦੇ ਹੋ, ਕਾਰਨ ਕੀ ਹੈ? ਆਈ ਡੋਂਟ ਸਲਿਊਟ ਯੂ, ਆਈ ਸਲਿਊਟ ਯੂ ਟਰਬਨ, ਆਈ ਹੈਵ ਰੈਡ ਦਾ ਹਿਸਟਰੀ ਆਫ ਟਰਬਨ, ਆਈ ਹੈਵ ਗ੍ਰੇਟ ਸਲਿਊਟ ਫਾਰ ਗੁਰੂ ਗੋਬਿੰਦ ਸਿੰਘ, ਟਰਬਨ ਆਫ ਗੁਰੂ ਗੋਬਿੰਦ ਸਿੰਘ। ਕਮਾਲ ਦੀ ਗੱਲ, ਕਈ ਗੱਲਾਂ ਹੋਈਆਂ। ਦੂਜਾ ਸਵਾਲ ਮੈਂ ਕਿਹਾ ਸਰ ਮੈਂ ਕੈਂਬਰਿਜ ਵਿੱਚ ਪੜ੍ਹਾਉਣਾ, 3 ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਹਾਂ, ਮੈਂ ਆਈ ਐਮ ਹਾਈਲੀ ਇੰਪ੍ਰੈਸਡ, ਤੁਹਾਡੇ 'ਚੋਂ ਬਹੁਤ ਸਾਡੇ ਡਾਕਟਰ ਔਲਖਣੀ, ਡਾਕਟਰ ਗੁਰਸ਼ਰਨ ਸਿੰਘ ਮੰਚ ਦੇ ਬੈਠੇ ਆ, ਦੁਨੀਆਂ 'ਚ ਇਹਨਾਂ ਨੇ ਕੰਮ ਕੀਤਾ, ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ। ਮੈਂ ਕਿਹਾ ਯਾਰ ਥੋੜ੍ਹਾ ਕੈਂਬਰਿਜ ਦਾ ਪੜ੍ਹਾਈ ਦਾ, ਐਜੂਕੇਸ਼ਨ ਦਾ, ਡਿਸਿਪਲਨ ਦਾ, ਪ੍ਰੋਫੈਸਰਾਂ ਦਾ, ਸਟੂਡੈਂਟਸ ਦਾ ਜਿਹੜਾ ਡਿਸਿਪਲਨ ਹੈ, ਆਈ ਐਮ ਹਾਈਲੀ ਇੰਪ੍ਰੈਸਡ। ਮੈਂ ਕਿਹਾ ਤੁਸੀਂ ਇਹ ਬਣਾਇਆ ਕਿਵੇਂ, ਮੈਨੂੰ ਇਹ ਸਮਝਾਓ। ਮੈਂ ਹਰ ਗੱਲ ਨੂੰ ਆਪਣੀ ਪੀਏਯੂ ਨਾਲ ਰਿਲੇਟ ਕਰਦਾ ਕਿ ਇੱਥੋਂ ਕੰਮ ਕਰਕੇ ਜਦੋਂ ਮੈਂ ਪੀਏਯੂ ਵੀ ਜਾਊਂਗਾ, ਉੱਥੇ ਕੋਈ ਜੇ ਮੇਰੇ ਵਸ 'ਚ ਹੋਇਆ ਤਾਂ ਮੈਂ ਇੱਦਾਂ ਦਾ ਮਾਹੌਲ ਤਿਆਰ ਕਰੂੰ। ਪਰ ਮੈਨੂੰ ਦੱਸੋ ਤੁਸੀਂ ਇਹ ਕੀਤਾ ਕਿਵੇਂ ਹੈ ਤੇ ਮੈਂ ਕੁਝ ਸਿੱਖ ਸਕਾਂ। ਮੇਰਾ ਇਹ ਸਵਾਲ ਕਰਨ ਦੀ ਦੇਰ ਸੀ ਪਿਆਰ ਵਾਲਿਓ, ਮੈਨੂੰ ਉਹ ਵਕਤ ਨਹੀਂ ਭੁੱਲਦਾ, ਅੱਜ ਤੱਕ ਨਹੀਂ ਭੁੱਲਦਾ, ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ। ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁਪ ਕੇ ਡਿੱਗਦੇ ਥੱਲੇ ਦੇਖੇ, ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ ਕੀਤੀਆਂ। ਮੈਂ ਕਿਹਾ ਸਰ ਮੈਂ ਕੁਛ ਗਲਤ ਕਹਿ ਦਿੱਤਾ ਤੁਹਾਨੂੰ? ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰਿਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ, ਮੈਂ ਆਪਣੇ ਪੀਏਯੂ ਵਿੱਚ ਵੀ ਚਾਹੁੰਦਾ ਇੱਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ, ਤੁਸੀਂ ਇਹ ਕਿੱਥੋਂ ਲਿਆ? ਅੱਖਾਂ ਸਾਫ ਕਰਕੇ ਕਹਿੰਦਾ ਸੌਰੀ ਸੌਰੀ, 3 ਵਾਰ ਉਹਨੇ ਸੌਰੀ ਸੌਰੀ ਸੌਰੀ ਸੌਰੀ, ਆਵਰ ਅਨਸੈਸਟਰਸ ਬਿਟਰੇਡ ਯੂ ਮਿਸਟਰ ਸਿੰਘ, ਵੀ ਬੋਰੋਡ ਇਟ ਫਰੋਮ ਪੰਜਾਬ। ਮਾਈ ਗੁੱਡਨੈਸ, ਮੇਰੇ ਪੈਰਾਂ ਤੋਂ ਜ਼ਮੀਨ ਨਿਕਲੀ, ਮੇਰੇ ਚਿਹਰੇ ਤੋਂ ਮੇਰੀ ਜ਼ੁਬਾਨ ਨਹੀਂ ਚੱਲ ਰਹੀ ਸੀ, ਪਰ ਮੇਰੇ ਚਿਹਰੇ ਤੇ ਸਵਾਲ ਸਨ, ਹੂ ਬੋਰੋਡ, ਵੈਨ ਬੋਰੋਡ, ਹਾਓ ਬੋਰੋਡ। ਉਸ ਗੋਰੇ ਨੇ ਸਭ ਕੁਝ ਪੜ੍ਹ ਲਿਆ, ਡਾਕਟਰ ਸਿੰਘ ਆਈ ਨੋ ਵਟ ਯੂ ਆਰ ਗੋਇੰਗ ਟੂ ਆਸਕ ਮੀ, ਦ ਸਟੋਰੀ ਸਟਾਰਟਸ ਫਰੋਮ 1809। ਸਰ ਮੈਟਕਲਫ ਵਾਜ ਐਟ ਅੰਮ੍ਰਿਤਸਰ ਟੂ ਸਾਈਨ ਦਾ ਫਸਟ ਟ੍ਰੀਟੀ ਵਿਦ ਮਹਾਰਾਜਾ ਰਣਜੀਤ ਸਿੰਘ। ਉਹਨੇ ਆਪਣੀ ਗਾਥਾ ਅੰਗਰੇਜ਼ੀ ਵਿੱਚ ਸੁਣਾਈ, ਮੈਂ ਤੁਹਾਨੂੰ ਉਲਥਾ ਕਰਕੇ ਸੁਣਾਉਂਦਾ, ਉਹਦੀ ਆਪਣੀ ਜ਼ਬਾਨ 'ਚ ਗੱਲ ਸੋਹਣੀ ਕਹੀ ਜਾਂਦੀ ਹੈ। ਕਹਿੰਦਾ ਗੱਲ 1809 ਦੀ ਹੈ, ਮੈਟਕਲਫ ਅੰਮ੍ਰਿਤਸਰ ਉਤਰਿਆ, ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ, ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ, ਬ੍ਰਿਟੇਨ ਤੇ ਪੰਜਾਬ ਦੀ, ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ, ਪੰਜਾਬ ਇੱਕ ਵੱਖਰਾ ਦੇਸ਼ ਸੀ। ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ, ਤੇ ਉਹ 3 ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹ ਉਹਨੇ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕਲਫ ਨੇ ਕਹੀਆਂ। ਕਹਿੰਦਾ ਉੱਥੋਂ ਇਹ ਕਹਾਣੀ ਸ਼ੁਰੂ ਹੋਈ। ਪਹਿਲੀ ਗੱਲ ਮੈਟਕਲਫ ਨੇ ਕਹੀ, ਕਹਿੰਦਾ ਵੀ ਮੈਂ ਪੰਜਾਬ 'ਚ ਦੇਖ ਕੇ ਆਇਆ ਵੀ ਹਰ ਪਿੰਡ

ਦੇ ਵਿੱਚ ਸੱਥਾਂ ਦੇ ਵਿੱਚ ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ ਸੂਜੀ ਘੜੀਆਂ ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮੈਲੋਡੀ ਚੇਂਜ ਹੁੰਦੀਆਂ ਨੇ ਵੱਖਰੇ ਰਾਗ ਗਾਏ ਜਾਂਦੇ ਨੇ ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ ਆਪਾਂ ਅੱਜ ਵੀ ਦੇਖਦੇ ਹਾਂ ਪ੍ਰਕਰਮਾ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲਹਿਣਾ ਸਿੰਘ ਕਾਰੀਗਰ ਕਿਉਂ ਅਸੀਂ ਉਹਨੂੰ ਇੰਜੀਨੀਅਰ ਕਹਿੰਦੇ ਹਾਂ ਇੰਜੀਨੀਅਰ ਲਹਿਣਾ ਸਿੰਘ ਜਿਹਨੇ ਉਹ ਘੜੀ ਉਦੋਂ ਬਣਾਈ ਤੇ ਅੱਜ ਤੱਕ ਕੁਛ ਸ਼ੋਭਿਤ ਹੈ ਪ੍ਰਕਰਮਾ ਦੇ ਖੱਬੇ ਹੱਥ ਕਹਿੰਦਾ ਉਹ ਮੈਂ ਹੈਰਾਨ ਹਾਂ ਮੈਟਕਲਫ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਹੈ ਬੜੀ ਇਲਾਹੀ ਉਹਦੇ ਉਸ ਟਾਈਮ ਦੇ ਉੱਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ ਕਹਿੰਦਾ ਇਹ ਸਮੇਂ ਦੇ ਅੰਨੇ ਪਵੰਦ ਨੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ ਜਿਹੜੀ ਮੈਟਕਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਵੰਦ ਹੋਣਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ ਸਾਡੀ ਅੱਜ ਦੀ ਭਾਵਨਾ ਸੀ ਕਿ ਠੀਕ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ ਆਪਾਂ ਕੀਤਾ ਸੋ ਇਹ ਮੈਟਕਲਫ ਨੇ ਪੰਜਾਬ 'ਚ 1809 'ਚ ਦੇਖਿਆ ਸੀ ਦੂਸਰੀ ਗੱਲ ਮੈਟਕਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਦੋ ਪ੍ਰੋਜੈਕਟਸ ਤੇ ਕੰਮ ਕਰ ਰਿਹਾ ਹੈ ਪੰਜਾਬ ਐਮਪਾਇਰ ਆਫ ਪੰਜਾਬ ਜਿਹਨੂੰ ਆਪਾਂ ਦਰਬਾਰ ਖਾਲਸਾ ਕਹਿੰਦੇ ਹਾਂ ਖਾਲਸਾ ਦਰਬਾਰ ਲਾਹੌਰ ਕਹਿੰਦਾ ਇਸ ਵੇਲੇ ਉਹਦੇ ਦੋ ਮੁੱਖ ਏਜੰਡੇ ਨੇ ਉਹ ਪਤਾ ਕਿਹੜੇ ਸੀਗੇ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ 'ਚ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 1809 ਦੇ ਵਿੱਚ ਕਹਿੰਦਾ ਮੈਟਕਲਫ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਂਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ ਤੇ ਉਹ ਸ਼ੁਰੂ ਕਰ ਚੁੱਕਿਆ ਉੱਥੇ ਵੀ ਮਸਟ ਗੋ ਫਾਰ ਦੈਟ ਤੀਸਰੀ ਗੱਲ ਕਹਿੰਦਾ ਮਹਾਰਾਜਾ ਸਿੰਘ ਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਉਹਨੇ ਮੈਟਕਲਫ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਕਿਤੇ ਮੈਂ ਗਲਤ ਕੰਮ ਕਰ ਰਿਹਾ ਹਾਂ ਤੇ ਮੈਟਕਲਫ ਕਹਿੰਦਾ ਵੰਡਰਫੁਲ ਦ ਪਬਲਿਕ ਵਿਦ ਸੱਚ ਹਾਈ ਕਮਾਂਡ ਦੇ ਕੈਨ ਚੈਲੇਂਜ ਦ ਕਿੰਗ ਦੇ ਕੈਨ ਪ੍ਰੋਟੈਕਟ ਦੈਮਸੈਲਫ ਦੇ ਹੈਵ ਦੇਅਰ ਓਨ ਡਿਸੀਜ਼ਨ ਮੇਕਿੰਗ ਬਾਡੀ ਕਹਿੰਦਾ ਵੀ ਡੋਂਟ ਹੈਵ ਸੱਚ ਕਾਇੰਡ ਆਫ ਸਟਰਕਚਰ ਇਨ ਬ੍ਰਿਟੇਨ ਵੀ ਮਸਟ ਥਿੰਕ ਆਫ ਦੈਟ ਕਹਿੰਦਾ ਇਹ ਤਿੰਨ ਗੱਲਾਂ ਉਹਨੇ ਕਹੀਆਂ ਤੇ ਕਹਿੰਦਾ ਸੋਰੀ ਕਹਿੰਦਾ ਯੂ ਸਟਾਰਟਡ ਦਿਸ ਵਰਕ ਇਨ 1809 ਕਹਿੰਦਾ ਆਰ ਰਿਕਾਰਡ ਸਪੀਕ ਦੈਟ ਬਾਈ 1830 ਇੰਟਾਇਰ ਪੰਜਾਬ ਸਾਰਿਆਂ ਵਿੱਚ ਇੰਨੀ ਵਿੱਦਿਆ 100% ਦੇ ਲਗਭਗ 1830 ਦਾ ਡਾਟਾ ਦੱਸਦਾ ਕਿ ਪੰਜਾਬ ਵਿੱਚ ਹਰ ਬਜ਼ੁਰਗ ਔਰਤ ਮਾਂ ਬਾਪ ਨੌਜਵਾਨ ਬੱਚਾ ਪੜ੍ਹ ਚੁੱਕਿਆ ਸੀ ਤੇ ਕਹਿੰਦਾ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੋਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜ੍ਹਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ 'ਤੇ ਲੱਗੇ ਹੋਏ ਸੀ ਆਪਣੀਆਂ ਦੱਬ ਲਈਏ ਲੋਕਾਂ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਕੰਮ ਕਰ ਲਿਆ ਸੀ ਉਹ ਜਿਉਂ ਜਿਉਂ ਗੱਲ ਸੁਣਾਈ ਜਾ ਰਿਹਾ ਸੀ ਮੇਰੇ ਰੋਂਗਟੇ ਖੜੇ ਹੋ ਰਹੇ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜ੍ਹਦਾ ਪਰ ਮੈਨੂੰ ਇਹ ਕਿਤੇ ਮੈਨੂੰ ਪੜ੍ਹਨ ਨੂੰ ਨਹੀਂ ਸੀ ਮਿਲਿਆ ਫਿਰ ਕਹਿੰਦਾ ਅਸੀਂ 1849 ਦੇ ਵਿੱਚ ਥੋੜ੍ਹਾ ਪੰਜਾਬ ਨੂੰ ਦੱਬ ਲਿਆ ਪਹਿਲਾ ਕੰਮ ਅਸੀਂ ਕੀ ਕੀਤਾ ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ GW ਲੈਟਨਰ ਉਹਨੂੰ ਈਸਟ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਵੀ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਨਰ ਜਿਹੜਾ ਪੰਜਾਬ ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ 4 ਤੋਂ ਵੱਧ ਨਹੀਂ ਆਉਂਦੀਆਂ ਹੁੰਦੀਆਂ ਆਮ ਤੌਰ 'ਤੇ 3 ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬ ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ਈਸਟ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਮਾਂ ਲਏਗਾ ਕਿੰਨੇ ਪੈਸੇ ਲਏਗਾ ਕਹਿੰਦਾ ਮੈਨੂੰ ਜਾ ਕੇ ਦੇਖ ਤੇ ਲੈਣ ਦੋ ਹੈ ਕੀ ਹੈ ਲੈਟਨਰ ਇੱਥੇ ਆਇਆ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ ਐਜੂਕੇਸ਼ਨ ਸਿੰਸ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਐਡਾ ਸਟਰੋਂਗ ਐਜੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸੀਤ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸੀਤ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦਿੰਦਾ ਜਦੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਮਿਲਦੀ ਜਦੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹੁੰਦੀ ਸੀ ਤੇ ਸਿੱਖਾਂ ਨੂੰ ਵੀ ਧਰਮਸ਼ਾਲਾ ਬਣਾਉਣ ਦੀ ਆਗਿਆ ਨਹੀਂ ਸੀ ਹੁੰਦੀ ਜਦੋਂ ਤੱਕ ਸਕੂਲ ਨਹੀਂ ਖੜਾ ਕਰ ਦਿੰਦੇ ਐਡਾ ਐਜੂਕੇਸ਼ਨ ਸਿਸਟਮ ਕਹਿੰਦਾ ਸਰ ਦਿਸ ਇਜ਼ ਨੋਟ ਸੋ ਈਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਨਰ ਕਹਿੰਦਾ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਕਹਿੰਦਾ ਮੋਰਲ ਐਜੂਕੇਸ਼ਨ ਵਾਜ ਦਾ ਫਾਊਂਡ

ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਤੋਪ ਹੈ ਤੇ ਈਸਟ ਇੰਡੀਆ ਕੰਪਨੀ ਕਹਿੰਦੀ ਲੈਟਨਰ ਟੇਕ 50 ਈਅਰਸ ਵੀ ਹੈਵ ਟੂ ਟੋਟਲੀ ਕ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ ਲੈਟਨਰ ਕਹਿੰਦਾ ਠੀਕ ਹੈ ਜੀ ਅਸੀਂ 50 ਸਾਲਾਂ ਲਈ ਮੰਨਦੇ ਹਾਂ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹਦਾ ਉਹ ਕਮਰਾ ਦੇਖ ਕੇ ਆਇਆ ਜਿੱਥੇ ਉਹ ਬਹਿੰਦਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ ਐਜੂਕੇਸ਼ਨ ਸਿੰਸ ਅਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੇ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇੰਸਪੈਕਟਰ ਜਨਰਲ ਸਕੂਲਸ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲਸ ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਚੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਵਿੱਚ ਉਹਨੇ ਲਿਖ ਕੇ ਦੇ ਦਿੱਤਾ ਸੀ ਕਿ ਕੱਲੇ ਕੱਲੇ ਪਿੰਡਾਂ ਦੀਆਂ ਕਹਾਣੀਆਂ ਕਿ ਇਸ ਪਿੰਡ ਦੀ ਇੱਕ ਪਿੰਡ ਨੂੰ ਉਹ ਕੋਟ ਕਰਦਾ ਸਿਆਲਕੋਟ ਦਾ ਪਿੰਡ ਚੂੜ ਚੱਕ ਕਹਿੰਦਾ ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ 1500 ਦੇ 1500 ਪੜ੍ਹੇ ਲਿਖੇ ਸੀ ਰਾਣੀ ਨੂੰ ਕਹਿੰਦਾ ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜ੍ਹੇ ਲਿਖੇ ਨੇ ਖੁਸ਼ ਹਾਂ ਮੇਰੇ ਕੰਮ ਤੋਂ ਆਈ ਵਰਕਡ ਫਾਰ 33 ਈਅਰਸ ਧੰਨਵਾਦ ਕਰਦਾ ਕਿ ਤੁਸੀਂ 1858 ਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ ਘਰ ਵਿੱਚੋਂ ਮੈਨੂੰ ਫੌਜ ਚਾਹੀਦੀ ਹੈ ਕਾਹਦੇ ਵਾਸਤੇ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ 3 ਆਨੇ ਦਊਗੀ ਤੇ ਜਿਨ੍ਹਾਂ ਦੇ ਘਰਾਂ 'ਚ ਕੈਦੇ ਨੇ ਪ੍ਰਤੀ ਕੈਦਾ 6 ਆਨਾ ਦਊਗੀ ਜਮ੍ਹਾਂ ਕਰਾ ਦਿਓ ਕੈਦੇ ਦਾ ਮੁੱਲ 6 ਆਨੇ ਉਹਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾੜ ਦਿੱਤੇ ਗਏ ਮੈਂ ਬੜੀ ਤੀਬਰਤਾ ਨਾਲ ਬੜੀ ਜਿਗਿਆਸਾ ਨਾਲ ਉਹਨੂੰ ਸੁਣ ਰਿਹਾ ਸੀ ਮੈਨੂੰ ਯਾਦ ਆ ਮੇਰੇ ਮੱਥੇ 'ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦਿਆਂ 'ਚ ਉਹੋ ਜਿਹਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਆਨੇ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਜ਼ ਪ੍ਰਾਈਮਰਸ ਵਰ ਬੇਸਡ ਔਨ ਯੂਅਰ ਗੁਰੂ ਗ੍ਰੰਥ ਸਾਹਿਬ The vocabulary was from Shri Guru Granth Sahib. Those primers were attaching each and every children, whether in the Muslim schools, Sikh schools, Hindu schools, to Guru Granth Sahib because Guru Granth Sahib is a source of positivity. Oh, kaidiyan nu saadya, tu gallan suna reha si. Main kya hor? Kenda jehda thoda oh system siga na, thodi economy sigi, oh any strong sigi. Kenda os vele. ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ ਦੱਸਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ ਵਟ ਵਾਜ ਦਿਸ ਐਡੀ ਸਾਡੀ ਸਟਰੋਂਗ ਇਕਾਨਮੀ ਐਡਾ ਸਾਡਾ ਜ਼ਬਰਦਸਤ ਢਾਂਚਾ ਅਤੇ ਪਿਆਰ ਵਾਲਿਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਉਹਨੂੰ ਮੁੜ ਸੁਰਜਿਤ ਕਰਨਾ ਮੈਨੂੰ ਉਹ ਪੁੱਛਣ ਲੱਗਿਆ ਕਿ ਭਾਈ ਇੱਦਾਂ ਦਾ ਕੰਮ ਤੁਹਾਡੇ ਕਿਤੇ ਹੁਣ ਹੋ ਰਿਹਾ ਇੱਦਾਂ ਦੀ ਐਜੂਕੇਸ਼ਨ ਸਿਸਟਮ ਤੁਹਾਡਾ ਹੁਣ ਕਿਵੇਂ ਹੈ ਅਤੇ ਮੈਂ 2010 ਦੇ ਵਿੱਚ ਆਤਮ ਪ੍ਰਕਾਸ਼ ਨੇ ਮੇਰੀਆਂ ਕਿਤਾਬਾਂ ਰਿਲੀਜ਼ ਕੀਤੀਆਂ ਸੀ ਅਤੇ ਮੈਂ ਉਹਨੂੰ ਦੱਸਿਆ ਕਿ ਸਰ ਛੋਟਾ ਜਿਹਾ ਕੰਮ ਮੈਂ ਕਰ ਰਿਹਾ ਮੈਂ 24 ਕਿਤਾਬਾਂ ਲਿਖੀਆਂ ਨੇ 300 ਸਕੂਲਾਂ ਦੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਜਾਂਦਾ ਅਤੇ ਬੜਾ ਐਕਸਾਈਟ ਹੋਇਆ ਕਹਿੰਦਾ ਕਿਤਾਬਾਂ ਹੈਗੀਆਂ ਮੈਂ ਕਿਹਾ ਹਾਂ ਮੇਰੇ ਕਮਰੇ 'ਚ ਇੱਕ ਸੈੱਟ ਹੈਗਾ ਮੈਂ ਉਹਨੂੰ ਨਾਲ ਲੈ ਗਿਆ ਉਹਨੂੰ ਮੈਂ ਦਿਖਾਇਆ ਕਿਤਾਬਾਂ ਟ੍ਰਾਈਲਿੰਗੁਅਲ ਨੇ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਨੇ ਜੋ ਤੂੰ ਗੱਲਾਂ ਸੁਣਾ ਰਿਹਾ ਸੀ ਮੈਨੂੰ ਇਸ ਇਤਿਹਾਸ ਦਾ ਪਤਾ ਤਾਂ ਨਹੀਂ ਸੀ ਪਰ 2010 ਵਿੱਚ ਪਰਮਾਤਮਾ ਨੇ ਮੇਰੇ ਕੋਲੋਂ ਉਹ ਕਿਤਾਬਾਂ ਲਿਖਾ ਲਈਆਂ ਸੀ ਮੈਂ ਉਹਦੀ ਗੱਲ ਦਾ ਇੱਕ ਤੁਹਾਨੂੰ ਇੰਪੋਰਟੈਂਟ ਪੁਆਇੰਟ ਜਿਹੜਾ ਕਿ ਮੈਨੂੰ ਬਹੁਤ ਅਪੀਲ ਕੀਤਾ ਔਰ ਮੈਨੂੰ ਉਹ ਤੋਂ ਮਾਣ ਵੀ ਮਿਲਦਾ ਕਹਿੰਦਾ ਦੀਸ ਬੁੱਕਸ ਆਰ ਬੀਂਗ ਟੋਟ ਇਨ 300 ਸਕੂਲਸ ਮੈਂ ਕਿਹਾ ਯੈਸ ਦੀਸ ਆਰ ਆਲਸੋ ਬੀਂਗ ਟੋਟ ਇਨ 10 ਸਕੂਲਸ ਇਨ ਬ੍ਰਿਟੇਨ ਓ ਮਾਈ ਗੋਡ ਰਾਈਟਰ ਆਥਰ ਪਬਲਿਸ਼ਿੰਗ 24 ਬੁੱਕਸ ਗੈਟਿੰਗ ਨਨ ਫਰੋਮ ਇਟ ਵਾਈ ਵਟ ਨੋਨਸੈਂਸ ਦਿਸ ਐਵਰੀਥਿੰਗ ਇਜ਼ ਫਾਰ ਮਨੀ ਨਥਿੰਗ ਫਾਰ ਫਰੀ ਉਹਨੇ ਕਈ ਕੁਛ ਕਹਿ ਗਿਆ ਮੈਂ ਕਿਹਾ ਸਰ ਇਹ ਤਾਂ ਇੱਕ ਸੇਵਾ ਇੱਕ ਚੈਰਿਟੀ ਹੈ ਆਈ ਐਮ ਗੈਟਿੰਗ ਹੈਂਡਸਮ ਸੈਲਰੀ ਫਰੋਮ PAU ਦਿਸ ਇਜ਼ ਨੋਟ ਮਾਈ ਬਿਜ਼ਨਸ ਮੈਨੂੰ ਉਹ ਮੈਂ ਤੁਹਾਨੂੰ ਆਖਰੀ ਗੱਲ ਉਹਦੀ ਕਹਿਣੀ ਹੈ ਇੱਕਦਮ ਖੜਾ ਹੋਇਆ ਉਹਨੇ 2 ਵਾਰੀ ਆਏ ਮਾਰਿਆ ਪੈਰ ਬੁੜਾ ਸੀਗਾ ਉਹ ਰੋ ਕੇ ਨਾ ਉਹ ਮੇਰੇ ਪੈਰਾਂ 'ਤੇ ਡਿੱਗ ਗਿਆ

0: ਉਹ ਦਿਨ ਨਾ ਭੁੱਲਿਆ ਨਹੀਂ ਅਜੇ ਤੱਕ। ਐਡਾ ਬਜ਼ੁਰਗ ਉਹ ਤੇ ਕਹਿੰਦਾ ਮੈਂ ਕਿਤਾਬਾਂ 'ਚ ਪੜ੍ਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸੂਰਾਂ ਨੇ ਪਿੰਡਾਂ 'ਚ ਫੌਜ ਵਿੱਚ ਕੰਮ ਕਰਦੇ ਸੀ, ਤਨਖਾਹ ਨਹੀਂ ਸੀ ਲੈਂਦੇ। ਕਹਿੰਦਾ ਸਟਿਲ ਦਾ ਰੂਟਸ ਆਰ ਅਲਾਈਵ। ਸੋ ਦਿਸ ਇਜ਼ ਆਵਰ ਹਿਸਟਰੀ ਮੇਰੇ ਪਿਆਰੇ ਮਿੱਤਰੋ, ਆਪਾਂ ਨੇ ਇਸ ਨੂੰ ਮੁੜ ਸੁਰਜੀਤ ਕਰਨਾ। ਮੈਂ ਪੋਰਟਲ 'ਤੇ ਆਉਣ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ। ਮੈਨੂੰ ਯਾਦ ਆਉਂਦਾ ਪੰਡਿਤ ਜਵਾਹਰ ਲਾਲ ਨਹਿਰੂ ਦਾ 73ਵਾਂ ਜਨਮ ਦਿਨ 1962 ਦੀ ਗੱਲ ਹੈ, ਮੇਰਾ ਖਿਆਲ 1962 ਦੀ। ਹਾਂ, ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਨਾਰਾ ਦਿੱਤਾ, ਕਹਿੰਦੇ ਵੀ ਅਸੀਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ, ਇੰਡੀਆ ਦੀ ਡਿਫੈਂਸ ਮਜ਼ਬੂਤ ਹੋਣੀ ਹੈ ਚਾਹੀਦੀ ਹੈ। ਅਸੀਂ ਪ੍ਰਤਾਪ ਸਿੰਘ ਕੈਰੋ ਨਾਲ ਗੱਲ ਕੀਤੀ, ਸਾਡੇ ਮੁੱਖ ਮੰਤਰੀ ਸਨ। ਪ੍ਰਤਾਪ ਸਿੰਘ ਕੈਰੋ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ, ਸੋਨਾ ਦੇਵੇਗਾ, ਤੁਸੀਂ ਪੰਜਾਬ ਤੁਹਾਡੇ ਨਾਲ ਹੈ, ਸੁਰੱਖਿਆ ਆਪਣੀ ਕਰੋ, ਮਜ਼ਬੂਤ ਇੰਡੀਆ ਦੀ। ਕੈਰੋ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ, ਪੰਜਾਬੀਆਂ ਨੇ 130 ਕਿਲੋ ਸੋਨਾ ਕੈਰੋ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮ ਦਿਨ ਵਾਲੇ ਦਿਨ ਦਾ ਪ੍ਰਤਾਪ ਸਿੰਘ ਕੈਰੋ ਨੇ 130 ਕਿਲੋ ਸੋਨਾ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭੇਟ ਕੀਤਾ, ਜਿਹਦੇ ਵਿੱਚੋਂ ਮਾਣ ਦੀ ਗੱਲ ਹੈ ਕਿ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਕਿ ਅੱਧਾ ਸੋਨਾ 65 ਕਿਲੋ ਸੋਨਾ ਅੰਮ੍ਰਿਤਸਰ ਦੇ ਨਾਗਰਿਕਾਂ ਨੇ ਦਿੱਤਾ ਸੀ। ਗੱਲ ਅੱਗੇ ਵੱਧਦੀ ਗਈ, 28 ਨਵੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਅਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋ ਨੇ 28 ਨਵੰਬਰ ਤੱਕ, ਜੋ ਇੰਡੀਆ ਦੀ ਹਿਸਟਰੀ ਬੋਲਦੀ ਆ ਉਹਦੇ 'ਚ ਲਿਖਿਆ ਕਿ ਦਿੱਤਾ। ਭਾਰਤੀਆਂ ਨੇ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ, 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਅਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋ ਦੇ ਹੱਥੀਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤਾ। ਸਾਨੂੰ ਕਹਿੰਦੇ 2% ਵਾਲੇ, ਹਾਂ ਆਪਾਂ ਹੈਗੇ ਹਾਂ 2% ਵਾਲੇ, ਪੂਰਾ 98% ਸੋਨਾ ਬਣਦਾ। 2% ਵਾਲਿਆਂ ਨੇ, ਜਿਨ੍ਹਾਂ ਦੀ ਹੱਦ ਕਦੇ ਆ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਤੱਕ ਸੀ, ਦੂਜੇ ਪਾਸੇ ਤਿੱਬਤ ਦੀਆਂ ਪਹਾੜੀਆਂ ਤੋਂ ਅਸੀਂ ਹਿੰਦੂ ਕਸ਼ ਦੀਆਂ ਪਹਾੜੀਆਂ ਨੂੰ ਛੂੰਹਦੇ ਸੀਗੇ, ਅੱਜ ਅਸੀਂ 2% ਵਾਲੇ ਹਾਂ। ਪਰ ਸਾਡਾ ਵਿਰਸਾ, ਸਾਡੇ ਅੰਦਰ ਸਟੇਟ ਹੁੱਡ ਹੈ, ਅਸੀਂ ਉਹਨੂੰ ਮਾਣਿਆ ਹੋਇਆ। 98% ਸੋਨਾ ਤੁਸੀਂ ਪੰਜਾਬੀਆਂ ਨੇ ਦਿੱਤਾ ਅਤੇ 2% ਸੋਨਾ ਸਾਰੇ ਭਾਰਤ ਨੇ ਦਿੱਤਾ, ਜਿਹਨੂੰ ਇਕੱਠਾ ਕਰਕੇ ਫਿਰ ਇੱਕ ਨੈਸ਼ਨਲ ਡਿਫੈਂਸ ਦਾ ਕੰਮ ਜਿਹੜਾ ਸ਼ੁਰੂ ਹੋਇਆ। ਸੋ ਅੱਜ ਅਸੀਂ ਆਪਣੇ ਵਿਸ਼ੇ 'ਤੇ ਆ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਕੀਤੀਆਂ ਨੇ ਕਿ ਸਾਨੂੰ ਆਪਣੇ ਵਿਰਾਸਤ 2018 ਦੀ ਗੱਲ ਹੈ, ਮੈਂ ਉਦੋਂ ਕੈਮਰੇ
1: 94.7 FM ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਹੋ ਜੀ। ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਿਹੜੇ ਗੱਲਬਾਤ ਕਰ ਰਹੇ ਨੇ, ਜਿਹੜੇ ਕੈਮਬ੍ਰਿਜ ਦੇ ਵਿੱਚ ਅਕਸਰ ਉੱਥੋਂ ਪ੍ਰੋਫੈਸਰ PAU ਜਾਂ ਹੋਰ ਯੂਨੀਵਰਸਿਟੀਆਂ ਦੇ ਵਿੱਚੋਂ ਐਸੋਸੀਏਟ ਪ੍ਰੋਫੈਸਰ ਬਣ ਕੇ ਇੱਥੇ ਆਉਂਦੇ ਰਹੇ ਆ ਕੈਨੇਡਾ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ, ਇਹ ਉੱਥੇ ਆਏ ਹੋਏ ਸੀਗੇ। ਇਹਨਾਂ ਦੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ, ਤੁਸੀਂ ਦੇਖਿਆ ਕਿ PAU ਦੇ ਪ੍ਰੋਫੈਸਰ ਨੂੰ ਇਹ ਸਾਰੀਆਂ ਗੱਲਾਂ ਨਹੀਂ ਸੀ ਪਤਾ ਜਿਹੜੀਆਂ ਉਹਨਾਂ ਨੇ 90 ਸਾਲ ਦੇ ਉਸ ਬ੍ਰਿਟਿਸ਼ ਗੋਰੇ ਤੋਂ, ਜਿਹੜਾ ਕਿਤੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਰਿਹਾ ਹੋਊਗਾ, ਜਾਣਦਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ, ਜਦੋਂ ਉਸ ਗੋਰੇ ਨੇ ਦੱਸਿਆ ਤੇ ਉਦੋਂ ਇਸ PAU ਦੇ ਪ੍ਰੋਫੈਸਰ ਸਾਹਿਬ ਨੂੰ ਪਤਾ ਲੱਗਿਆ। ਉਹਨਾਂ ਨੇ ਅੰਗਰੇਜ਼ੀ ਦਾ ਪੰਜਾਬੀ 'ਚ ਤਰਜਮਾ ਕਰਕੇ ਉਹਨਾਂ ਨੂੰ ਸੁਣਾਇਆ ਜਿੱਥੇ ਸੁਣਾ ਰਹੇ ਨੇ ਤੇ ਆਪਾਂ ਸੁਣਿਆ। ਆਪਾਂ ਨੂੰ ਤਾਂ ਕੀ ਪਤਾ ਹੋਣਾ ਸੀ ਜੇ PAU ਦੇ ਪ੍ਰੋਫੈਸਰ ਨੂੰ ਨਹੀਂ ਪਤਾ। ਹੁਣ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਮਾਣ ਵੀ ਹੁੰਦਾ ਕਿ ਅਸੀਂ ਕੀ ਸੀ, ਤੇ ਰੋਣਾ ਵੀ ਆਉਂਦਾ ਕਿ ਅੱਜ ਅਸੀਂ ਕੀ ਹੈ। ਤੇ ਸਾਡੇ ਉਦੋਂ ਬਾਅਦ ਵੀ ਈਵਨ ਸਾਡੇ ਲੀਡਰਾਂ ਨੇ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਕੌਮ ਜਿਹੜੀ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ ਨੇ ਕਿ 2% ਕੌਮ ਅੱਜ ਵੀ 2% ਹੀ ਹੈ। ਜਿਹੜੇ ਸੋਨੇ ਦੀ ਗੱਲ ਕੀਤੀ ਹੈ ਇਹ ਉਦੋਂ ਦੀ ਗੱਲ ਕਰ ਰਹੇ ਨੇ ਪ੍ਰੋਫੈਸਰ ਸਾਹਿਬ, 1962 ਦੇ ਵਿੱਚ ਜਦੋਂ ਭਾਰਤ ਚੀਨ ਜੰਗ ਲੱਗੀ ਸੀ ਨਾ, ਤਾਂ ਉਦੋਂ ਨਹਿਰੂ ਨੇ ਅਪੀਲ ਕੀਤੀ ਸੀ ਦੇਸ਼ ਨੂੰ ਕਿ ਸਾਨੂੰ ਸੋਨਾ ਚਾਹੀਦਾ ਕਿਉਂਕਿ ਪੈਸੇ ਚਾਹੀਦੇ ਹੋਣੇ ਆ, ਕਿਉਂਕਿ ਉਦੋਂ ਸੋਨਾ ਹੀ ਕਰੰਸੀ ਹੁੰਦੀ ਸੀ, ਜ਼ਿਆਦਾ ਤੌਰ 'ਤੇ ਸੋਨੇ ਨਾਲ ਹੀ ਸਮਾਨ ਖਰੀਦਿਆ ਜਾਂਦਾ ਸੀ ਜ਼ਿਆਦਾ। ਇਹ ਉਦੋਂ ਦੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਆ 1962 ਦੀ, ਜਦੋਂ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਹੁੰਦੇ ਸੀ, ਕਿ 2% ਨੇ ਕਿੰਨਾ ਸੋਨਾ, 98% ਸੋਨਾ ਦੇਸ਼ ਦਾ ਜਿਹੜਾ ਲਿਜਾ ਕੇ ਨਹਿਰੂ ਦੇ ਹੱਥਾਂ 'ਚ ਫੜਾਤਾ, ਤੇ ਇਸ ਦੇਸ਼ ਭਗਤੀ ਦਾ ਸਾਥੋਂ ਅੱਜ ਵੀ ਸਬੂਤ ਮੰਗੇ ਜਾਂਦੇ ਨੇ। ਇਹ ਦੇਸ਼ ਭਗਤੀ ਦਾ ਜਿਹੜਾ ਸਾਨੂੰ

ਇਨਾਮ ਮਿਲਿਆ ਆ ਅਗਲੇ ਕੱਲ ਤੋਂ ਜੂਨ ਤੋਂ ਸ਼ੁਰੂ ਹੋ ਜਾਣਾ 1984 ਦੇ ਵਿੱਚ 3 ਨਵੰਬਰ ਦੇ ਵਿੱਚ 1984 ਦਿੱਲੀ ਦੇ ਵਿੱਚ ਜਿਹੜਾ ਸਾਨੂੰ ਇਨਾਮ ਦਿੱਤਾ ਹੁਣ ਬਹੁਤ ਕੁਝ ਲੋਕੀ ਕਹਿ ਦਿੰਦੇ ਜੋ ਤਾਂ ਜੀ ਤਾਂ ਕਰਨਾ ਪਿਆ ਉਹਨਾਂ ਨੂੰ ਉੱਥੇ ਭਿੰਡਰਾਂ ਵਾਲਾ ਬੈਠਾ ਸੀ ਕਿਸੇ ਵੀ ਦੇਸ਼ ਦੀ ਆਰਮੀ ਆਪਣੇ ਦੇਸ਼ ਦੇ ਕਿਸੇ ਧਾਰਮਿਕ ਸਥਾਨ 'ਤੇ ਹਮਲਾ ਨਹੀਂ ਕਰਦੀ ਬਹੁਤ ਸੋਰਸਿਸ ਹੁੰਦੇ ਆ ਉਹਨਾਂ ਕੋਲ ਨੋ ਮੈਟਰ ਵੱਟ ਉੱਥੇ ਬੇਕਸੂਰ ਲੋਕ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ 'ਤੇ ਜਿਹੜੇ ਬੈਠੇ ਸੀ ਨਿਕਲਣ ਨਹੀਂ ਦਿੱਤੇ ਅੰਦਰੋਂ ਕਹਾਣੀਆਂ ਸੁਣ ਸੁਣ ਕੇ ਜਦੋਂ ਤੁਸੀਂ ਅੱਜ ਕੱਲ੍ਹ ਆਉਂਦੀਆਂ ਨੇ ਨਾ ਜਦੋਂ ਕਹਾਣੀਆਂ ਟਿਕਟੋਕ 'ਤੇ ਕਿ ਕਿਵੇਂ ਉਹ ਫੌਜੀ ਅੱਧੇ ਮਰੇ ਅੱਧੇ ਜਿਉਂਦੇ ਬੱਚਿਆਂ ਦੇ ਉੱਤੋਂ ਦੀ ਲੱਤੜ ਕੇ ਲੰਘ ਰਹੇ ਸੀ ਅਤੇ ਕਈ ਵਾਰੀ ਲੱਤਾਂ ਫੜ ਕੇ ਦੂਜੇ ਤੋਂ ਪਾੜ ਦਿੰਦੇ ਸੀ ਨਾ ਤਾਂ ਖੂਨ ਖੌਲਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਹ ਕੌਮ ਜਿਹਨੇ 98% ਸੋਨਾ 1962 ਦੇ ਵਿੱਚ ਨਹਿਰੂ ਦੇ ਹੱਥਾਂ 'ਚ ਫੜਾਇਆ ਅਤੇ ਉਹਨਾਂ ਦੇ ਧਾਰਮਿਕ ਸਥਾਨ 'ਤੇ ਉਹਨਾਂ ਦੇ ਬੱਚੇ ਉਹਨਾਂ ਦੀਆਂ ਔਰਤਾਂ ਨਾਲ ਆਹ ਕੁਛ ਕੀਤਾ ਹਜੇ ਵੀ ਸਾਥੋਂ ਸਬੂਤ ਮੰਗੇ ਜਾਂਦੇ ਨੇ ਦੇਸ਼ ਭਗਤੀ ਦੇ ਬਦਕਿਸਮਤੀ ਹੈ ਕਿ ਸਾਡੀ ਕੌਮ ਦੇ ਲੀਡਰ ਸਾਨੂੰ ਸਹੀ ਨਹੀਂ ਮਿਲੇ ਕਲਗੀਧਰ ਪਾਤਸ਼ਾਹ ਦੀ ਗੱਲ ਕੀਤੀ ਹੈ ਗੋਰਾ ਸਲੂਟ ਕਰਦਾ ਗੁਰੂ ਗੋਬਿੰਦ ਸਿੰਘ ਨੂੰ ਇਹ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਧਾਰਮਿਕ ਸਥਾਨ ਨਹੀਂ ਸੀ ਬਣ ਸਕਦਾ ਜਦ ਤੱਕ ਉੱਥੇ ਸਕੂਲ ਨਹੀਂ ਸੀ ਬਣਦਾ ਇਹੀ ਕਾਰਨ ਸੀ ਕਿ ਸਭ ਤੋਂ ਵੱਧ ਪੜ੍ਹਿਆ ਲਿਖਿਆ ਪੰਜਾਬ ਸੀ ਇਹੀ ਕਾਰਨ ਸੀ ਕਿ ਉਸ ਵਕਤ ਖਾਲਸਾ ਰਾਜ ਦਾ ਸਿੱਕਾ ਇੰਗਲੈਂਡ ਵਾਲਿਆਂ ਦੇ 12 ਸਿੱਕਿਆਂ ਦੇ ਬਰਾਬਰ ਸੀ ਅੱਜ ਇੰਗਲੈਂਡ ਵਾਲਿਆਂ ਦਾ 1 ਪੌਂਡ ਭਾਰਤ ਵਾਲਿਆਂ ਦੇ 100 ਦੇ ਬਰਾਬਰ ਹੈ ਸੋ ਜਦੋਂ ਇਹ ਗੱਲਾਂ ਮੈਂ ਅੱਜ ਪ੍ਰੋਗਰਾਮ ਸੱਚੀ ਗੱਲ ਹੋਰ ਕਰਨਾ ਸੀ ਚਲੋ ਫਿਰ ਮੈਂ ਆਖਿਆ ਯਾਰ ਕਿਉਂ ਨਾ ਇਹਦੇ ਬਾਰੇ ਬਾਰ ਬਾਰ ਸਾਨੂੰ ਪਬਲਿਕ ਪਲੈਟਫਾਰਮਾਂ ਦੇ ਉੱਤੋਂ ਬਲਕਿ ਧਾਰਮਿਕ ਸਥਾਨਾਂ ਤੋਂ ਵੀ ਹੋਣੀਆਂ ਚਾਹੀਦੀਆਂ ਨੇ ਪਰ ਧਾਰਮਿਕ ਸਥਾਨਾਂ 'ਤੇ ਤਾਂ ਸਾਡਿਆਂ ਦੇ ਕਬਜ਼ੇ ਇਹੋ ਜਿਹੇ ਲੋਕਾਂ ਦੇ ਹੋਏ ਵੇ ਹੈ ਉਹਨਾਂ ਦੇ ਹੋਰ ਹੀ ਛੰਗਣ ਮੰਗਣ ਸੂਤ ਨਹੀਂ ਆਉਂਦੇ ਹੈਗੇ ਉਹ ਕਿੱਥੋਂ ਇਤਿਹਾਸ ਦੀਆਂ ਤੁਹਾਨੂੰ ਗੱਲਾਂ ਸੁਣਾਉਣਗੇ ਇਹ ਉੱਥੇ ਤਾਂ ਕਬਜ਼ੇ ਕਰਕੇ ਧਾਰਮਿਕ ਸਥਾਨਾਂ 'ਤੇ ਤਾਂ ਅਸੀਂ ਠੱਗੀਆਂ ਠੋਰੀਆਂ ਮਾਰ ਕੇ ਉੱਪਰ ਕਿਵੇਂ ਚੜ੍ਹਨਾ ਇਹ ਧੰਦਾ ਬਣਾਇਆ ਹੋਇਆ ਅੱਜ ਕੱਲ੍ਹ ਤਾਂ ਧਾਰਮਿਕ ਸਥਾਨਾਂ ਦਾ ਤਾਂ ਕਲਗੀਧਰ ਪਾਤਸ਼ਾਹ ਦਾ ਪਹਿਰਾਵਾ ਇੰਨਾ ਮਿਸਯੂਜ਼ ਕੀਤਾ ਜਾ ਰਿਹਾ ਹੈ ਜਾ ਚੁੱਕਾ ਕਿ ਮਜੋਰਿਟੀ ਲੋਕ ਨਫ਼ਰਤ ਕਰਨ ਲੱਗ ਕੇ ਲਾਤੇ ਹੈ ਅਫਸੋਸ ਹੁੰਦਾ ਇਹ ਚੀਜ਼ ਦੇਖ ਕੇ ਕਿ ਅਸੀਂ ਕੀ ਸੀਗੇ ਅਤੇ ਸਾਨੂੰ ਕੀ ਬਣਾ ਦਿੱਤਾ ਆਹ ਚੀਜ਼ਾਂ ਜੇ ਕਿਤੇ ਸਾਡੇ ਧਾਰਮਿਕ ਸਥਾਨਾਂ ਤੋਂ ਦੱਸੀਆਂ ਜਾਂਦੀਆਂ ਹੋਣ ਤਾਂ ਸ਼ਾਇਦ ਜੋ ਸਾਡੀ ਅੱਜ ਦੀ ਜਨਰੇਸ਼ਨ ਆ ਲੁੱਟਾਂ ਖੋਹਾਂ ਵੱਲ ਪਈ ਹੋਈ ਹੈ ਉਹ ਮਾੜੀ ਮੋਟੀ ਸੋਚਣ ਕਿ ਅਸੀਂ ਕਿਹਦੇ ਵਾਰਸ ਹੈ ਇੱਕ ਗੀਤ ਤੁਹਾਨੂੰ ਸੁਣਾਉਣਾ ਤਾਂ ਕਿ ਮੈਂ ਵੀ ਬ੍ਰੇਕ ਲੈ ਲਵਾਂ ਹਿੰਮਤ ਸੰਧੂ ਦਾ ਗੀਤ ਆ ਬਹੁਤ ਹੀ ਪਿਆਰਾ ਅਸੀਂ ਸਾਡੀ ਕੌਮ ਕਿਸ ਤਰ੍ਹਾਂ ਦੀ ਜੰਮੀ ਸੀ ਅਤੇ ਸਾਨੂੰ ਸਿਸਟਮ ਨੇ ਕੀ ਬਣਾਤਾ ਉਹ ਤੋਂ ਬਾਅਦ ਵਾਪਸ ਆਉਣਾ ਮੈਂ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਨ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਵਕਤ ਕੱਢ ਕੇ ਸੁਣਦੇ ਹੋ ਤੇ ਉਮੀਦ ਹੈ ਤੁਹਾਨੂੰ ਪਸੰਦ ਆ ਰਿਹਾ ਹੋਊਗਾ। ਵਸਦੇ ਰਸਦੇ ਘਰਾਂ ਦੇ ਨੌਜਵਾਨ ਪੁੱਤਾਂ ਦਾ ਜੀ ਨਹੀਂ ਸੀ ਕਰਦਾ ਖਾੜਕੂ ਬਣਨ ਨੂੰ, ਉਹ ਜਿਹੜੇ ਘਰਾਂ ਚੋਂ ਉਹ ਅਣਖ ਜਾਗੀ ਉਹਨੂੰ ਕਿਸੇ ਨੇ ਕੌਮ ਨੇ ਵੀ ਸਾਂਭਿਆ ਨਹੀਂ ਹੈਗਾ। ਰੁਲ ਗਏ ਘਰ ਉਹ ਬੇਸ਼ੱਕ, ਘਾਹ ਉੱਗੇ ਹੋਇਆ ਚੁੱਲ੍ਹਿਆਂ 'ਚ ਉਜੜੇ ਪਏ ਹੈ, ਪਰ ਕਿਉਂਕਿ ਗੈਰਤ ਮੰਦ ਲੋਕ ਸੀ ਉਹ, ਉਹਨਾਂ ਹੀ ਨੌਜਵਾਨਾਂ ਦਾ ਹਿਸਾਬ ਕਿਤਾਬ ਮੰਗਦੇ ਸਰਦਾਰ ਜਸਵੰਤ ਸਿੰਘ ਖਾਲੜਾ। ਚਲੇ ਗਏ ਦੁਨੀਆਂ ਤੋਂ ਔਰ ਉਹਨਾਂ ਦੇ ਪਰਿਵਾਰ, ਉਹਨਾਂ ਦੀ ਸਰਦਾਰਨੀ ਪਰਮਜੀਤ ਖਾਲੜਾ, ਬੱਚੇ ਹਾਲ ਤੱਕ ਫਾਊਂਡੇਸ਼ਨ ਰਨ ਕਰ ਰਹੇ ਨੇ ਖਾਲੜਾ ਫਾਊਂਡੇਸ਼ਨ। ਕੌਮ ਨੇ ਕਦਰ ਉਹਨਾਂ ਦੀ ਵੀ ਨਹੀਂ ਪਾਈ। ਬੀਬੀ ਪਰਮਜੀਤ ਖਾਲੜਾ ਦੋ ਵਾਰੀ ਇਲੈਕਸ਼ਨ ਲੜੇ ਹੈ ਔਰ ਦੋਨੇ ਵਾਰੀ ਕੌਮ ਨੇ ਸਾਥ ਨਹੀਂ ਦਿੱਤਾ। ਜਦੋਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਆਪਣਾ ਕੋਈ ਨਹੀਂ ਸੀ ਮਰਿਆ ਉਹਨਾਂ 'ਚ, 25,000 ਲਾਸ਼ਾਂ ਦੇ ਵਿੱਚ ਜਿਹਨਾਂ ਦਾ ਹਿਸਾਬ ਮੰਗਦੇ ਸੀ। ਪਰ ਫਿਰ ਵੀ ਕੌਮ ਦੇ ਵਿੱਚ ਹੈ ਕਲਗੀਧਰ ਪਾਤਸ਼ਾਹ ਦਾ DNA, ਇੰਨੀ ਜਲਦੀ ਨਹੀਂ ਮਰਦਾ, ਰਹੂਗਾ। ਠੀਕ ਹੈ ਕੋਈ ਸਾਡੀ ਕੌਮ ਦਾ ਵਾਲੀ ਵਾਰਸ ਹੈ ਨਹੀਂ ਇਸ ਵਕਤ, ਸਭ ਆਪ ਮੁਹਾਰੇ ਚੱਲ ਰਿਹਾ, ਕਿਉਂਕਿ ਜਿਨ੍ਹਾਂ ਨੂੰ ਵਾਲੀ ਵਾਰਸ ਬਣਾਉਂਦੇ ਆ ਉਹ ਵਿਕ ਜਾਂਦੇ ਨੇ। ਕਿੰਨੇ ਬਾਦਲ ਟੌੜੇ ਬਰਨਾਲੇ ਆਏ

0: ਕੈਪਟਨ ਉਹ ਲੇਲੜੀਆਂ ਕੱਢਦਾ ਫਿਰਦਾ ਅੱਜ ਵੀ 85 ਸਾਲ ਦੀ ਉਮਰ ਹੋ ਗਈ ਹੈ ਸਿਵਿਆਂ 'ਚ ਲੱਤਾਂ ਨੇ ਹਲੇ ਵੀ ਕਹਿੰਦਾ ਮੈਨੂੰ ਬੀਜੇਪੀ ਵਾਲੇ ਨੇ ਬਰਥਡੇ 'ਤੇ ਵਧਾਈਆਂ ਨਹੀਂ ਦਿੱਤੀਆਂ ਮੇਰਾ ਭਰਾ ਮਰ ਗਿਆ ਤਾਂ ਮੇਰਾ ਅਫਸੋਸ ਨਹੀਂ ਕੀਤਾ ਰਾਹੁਲ ਨੇ ਮੈਨੂੰ ਵਧਾਈਆਂ ਦਿੱਤੀਆਂ ਰਾਹੁਲ ਨੇ ਮੈਨੂੰ ਅਫਸੋਸ ਵੀ ਕੀਤਾ ਭਰਾ ਦਾ ਹਾਲੇ ਵੀ ਕਿਸੇ ਕੁੱਤੇ ਝਾਕ ਦੇ ਵਿੱਚ ਬੈਠਾ ਹੈ ਹਾਲਾਂਕਿ ਪਰਿਵਾਰ ਪਹਿਲਾਂ ਵੀ ਗੋਰਿਆਂ ਦਾ ਦੇ ਨਾਲ ਹੀ ਸਾਰੀਆਂ ਰਿਆਸਤਾਂ ਮਿਲੀਆਂ ਹੋਈਆਂ ਨੇ ਉਹਨਾਂ ਦੇ ਇਨਫੋਰਮਰ ਸੀ ਇਹ ਪਰ ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਸੁਣਦੇ ਹਾਂ ਨਾ ਤਾਂ ਫਿਰ ਇੱਕੋ ਹੀ ਵੋਟ ਆਸਰਾ ਰਹਿ ਜਾਂਦਾ ਵੀ ਸ਼ਾਇਦ ਮਾਲਕ ਹੀ ਕਿਤੇ ਸਮਤ ਸਾਡੀ ਕੌਮ ਨੂੰ ਬਖਸ਼ੂਗੀ ਨਹੀਂ ਤਾਂ ਲੀਡਰਸ਼ਿਪ ਤਾਂ ਹੈ ਨਹੀਂ ਹੁਣ ਸਭ ਆਪੋ ਤਾਪ ਪਈ ਹੋਈ ਹੈ ਕਿ ਮਾਲ ਕਿਵੇਂ ਬਣਾਉਣਾ ਹਾਲਾਂਕਿ ਸਭ ਨੂੰ ਪਤਾ ਹੈ ਕਿ ਡੱਬੇ 'ਚ ਪੈ ਕੇ ਨਹੀਂ ਜਾਂਦਾ ਮਾਲ ਇਹ ਬਥੇਰੇ ਛੱਡ ਕੇ ਤਾਂ ਉੱਥੋਂ ਪਹਿਲਾਂ ਆਏ ਹੋਏ ਅਤੇ ਤੁਸੀਂ ਵੀ ਛੱਡ ਜਾਣੇ ਭਾਵੇਂ ਜਿੰਨੇ ਮਰਜ਼ੀ ਹੋਟਲ ਬਣਾ ਲਓ ਮੋਟਲ ਬਣਾ ਲਓ ਜ਼ਮੀਨਾਂ ਖਰੀਦ ਲਓ ਜਿਹੜੀ ਮਰਜ਼ੀ ਕੰਟਰੀ 'ਚ ਇਹ ਰਹਿਣਾ ਇੱਥੇ ਹੀ ਹੈ ਸਾਰਾ ਕੁਛ ਪਰ ਨਹੀਂ ਹਟਦੇ ਫਿਰ ਵੀ ਜਦੋਂ ਲੜਕ ਪੈ ਜਾਂਦੀ ਹੈ ਨਾ ਉਹ ਫਿਰ ਤੁਹਾਡੀ ਸਮਝ ਮਾਰ ਦਿੰਦੀ ਹੈ ਵੀ ਤੁਹਾਨੂੰ ਲੋਕ ਬਣਾਉਂਦੇ ਕਾਹਦੇ ਲਈ ਹੈ ਤਾਂ ਕਿ ਤੁਸੀਂ ਕੁਛ ਕੌਮ ਦੇ ਲਈ ਕਰੋ ਪਰ ਤੁਹਾਡੇ ਆਪਣੇ ਢਿੱਡ ਨਹੀਂ ਭਰਦੇ ਕੌਮ ਨੂੰ ਵੇਚ ਦਿੰਦੇ ਹੋ ਤੁਸੀਂ ਕਮਰਸ਼ਲ ਸੁਨੇਹੇ ਲੈ ਲਾਂ ਉਹ ਤੋਂ ਅਗਲੇ ਆਵਰ ਦੇ ਵਿੱਚ ਹੋਰ ਆਪਾਂ ਗੱਲਾਂ ਬਾਤਾਂ ਕਰਾਂਗੇ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਨਮੇ ਘਰਾਂ ਦੇ ਵਿੱਚ ਹਾਰਡਵੁੱਡ ਕਾਰਪਟ ਸਰਾਮਿਕ ਟਾਇਲ ਲੈਮੀਨੇਟ ਫਲੋਰਿੰਗ ਕਾਫੀ ਵੱਡਾ ਵੇਅਰ ਹਾਊਸ ਹੈ ਜੇ ਨਾ ਉਹਨਾਂ ਕੋਲ ਤੁਹਾਡਾ ਪਸੰਦ ਦਾ ਕੋਈ ਪ੍ਰੋਡਕਟ ਹੋਵੇ ਤਾਂ ਆਰਡਰ ਕਰ ਦਿੰਦੇ ਆ 403-291-1114 ਨੰਬਰ ਹੈ 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟੋਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 403-588-2667 ਹੈ 403-582-6677 ਫਿਕਸ ਆਟੋ ਕੋਲੇਜਨ ਦੇ ਮਾਈਕ ਰਣਦੇਵ ਤੇ ਰਘਵੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੀ ਇੰਸ਼ੋਰੈਂਸ ਕੰਪਨੀ ਨੂੰ ਆਪੇ ਡੀਲ ਕਰਦੇ ਆ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਕਰਦੇ ਅਤੇ ਕ੍ਰੈਡਿਟਸੀ ਕਾਰਡ ਤੁਹਾਨੂੰ ਪ੍ਰੋਵਾਈਡ ਕਰਦੇ ਆ 403-273-8899 ਨੰਬਰ ਆ ਉਹਨਾਂ ਦਾ 403-273-8889 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਜੋਬ ਦਾ ਕੰਮ ਗੱਡੀ ਕੋਈ ਆਊਟ ਆਫ ਪ੍ਰਾਵਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7038 ਹਰਦੀਪ ਤੇ ਉਹ ਦਾ ਨੰਬਰ ਹੈ 403-250-7038 4245 ਐਵਨਿਊ ਸਾਊਥ ਈਸਟ ਫੋਰਸਟ ਲਾਨ ਐਡਰੈਸ ਹੈ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ 'ਚ ਕਮਰਸ਼ਲ ਬਿਲਡਿੰਗ ਦੀ ਕਰਵਾਉਣੀ ਹੈ ਵੱਖਰੀ ਵੱਖਰੀ ਇੰਸ਼ੋਰੈਂਸ ਕੰਪਨੀਆਂ ਤੋਂ ਬਹੁਤ ਵਧੀਆ ਨੈਗੋਸ਼ੀਏਟ ਕਰਕੇ ਰੇਟ ਤੁਹਾਨੂੰ ਲੈ ਕੇ ਦਿੰਦੇ ਨੇ ਨੰਬਰ 403-355-6358 403-355-6358 'ਤੇ ਹਸੀਬ ਰਹਿਮਾਨ ਨੂੰ ਫੋਨ ਕਰ ਸਕਦੇ ਹੋ ਅਗਲੇ ਆਵਰ ਦੇ ਵਿੱਚ ਵਾਪਸ ਆਉਣਾ ਸਟੂਡੀਓ ਦੀ ਬ੍ਰੇਕ ਤੋਂ ਬਾਅਦ
1: The time is 6 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ ਰੇਡੀਓ ਸੁਰਸੰਗਮ.ca ਫੋਨ 403-585-0910